0: ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ
1: ਪ੍ਰਟਿਕ ਬਾਲ ਮਹਤ ਕੈ ਮਾਥੇ
0: ਨਾਨਕ ਉਧਰੈ ਤਿਨ ਕੈ ਸਾਥੇ
1: ਸੰਜੋਗ ਸੰਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਈ ਸਬਰੇ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਾ ਕੀ ਸੇਵਾ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਿ

0: ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸੋਹਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ
1: ਪਹੁੜ ਨਾ ਹੋਵੇ ਆਵਨ ਜਾਨ
0: ਹਰ ਧਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਭ ਕੇ ਮਦ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸੰਦਰਸ਼ੀ ਏਕ ਦ੍ਰਿਸ਼ਟੇਤਾ
0: ਇਹ ਫਲ ਜਿਸ ਤਨ ਜਿਸ

ਪੰਚ ਸ਼ਬਦਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ

ーブル

Vater,

ਧਿਆਨ ਕਿਸ ਕਰਮ ਨਾ ਜਾਣਾ, ਨਾ ਹੈ ਨਿਰਮਲ ਕਰਨੀ, ਸਾਧ ਸੰਗਤ ਗੁਰਿਆਂ ਚਲ ਲਾਵੋ, ਬਿਖਮ ਨਦੀ ਜਾਇ ਤਰਨੀ, ਸੁਖ ਟਲ ਗੁਰ ਸੇਵੀਐ, ਐਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਇਆ ਸਿਫਤ ਖਸਾਮਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤਦਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕਟੀਐ।

Amiga, diga, ya.

Tu vois, allez, écoute. Vaheguruji, Vaheguru, Vaheguru.

ਛੋਟਾ ਕਿਦੋਂ ਕਰਨਾ ਕੋਈ ਹੈ ਹੀ ਨਹੀਂ ਕਰਨ ਵਾਲਾ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਓ ਕੀਆਂ ਵਡਿਆਈਆ ਤੁਧ ਬਿਨ ਸਿੱਧੀ ਕਿਨਾ ਨਾ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੀ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ

ਹੋਏ। ਜੇ ਬੜੇ ਆਪ ਤੇ ਬੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾੜਾ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾ ਗੁਜਰੀ ਮਹੱਲਾ ਚੌਥਾ, ਕਰਕੇ ਜਾਣੋ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਅਮਕੀਰੇ ਕਿਰਮ ਸਤਿਗੁਰ ਸਰਣਾਈ। ਕਰ ਦਇਆ ਨਾਮ ਪ੍ਰਗਾਸ਼।

ਰਾਸ ਰਹਾਉ। ਅਰਜਨ ਕੇ ਵਡ ਭਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾਏ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸੋ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖੇ ਅਲ ਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗੂਜਰੀ ਮਹੱਲਾ ਪੰਜਵਾ, ਕਾਹੇਰੇ ਮਨ ਚਿਤਵੈ ਉਦਮ ਜਾ ਆਹਰ, ਹਰ ਜੀ ਉਪਰਿਆ ਸੈਲ ਪੱਥਰ, ਮੈਂ ਜੰਤ ਉਪਾਏ ਤਾ ਕਰ ਰਿਜਕ ਆਗਿਆ ਕਰ ਧਰਿਆ।

ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰ ਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਵਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਕਾਰਨਾ ਹਰਤਿਆ ਵਹਿ ਹੈ ਹਰਤਿਆ ਵਹਿ ਤੁਰਜੀ ਸੇ ਜਾਨੂ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਹਿ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾਹਣ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਠ ਸਭ ਉਪਾਈ ਜੀ ਤੁਧ ਆਪੇ

ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੁਣ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਲਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝੀ ਮਾਏ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵੇ ਆਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਭਗਨ ਚਾਲੈ ਹਮ ਦੇਖਾ ਤਹ ਡੂਬਿਆਲੇ ਮਨ ਏਕ ਨ ਚੇਤਸ ਮੂੜ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਰਣ ਕੀ ਇਹ ਤੇਰੀ ਬਰੀਆ ਕਬਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਣ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਦਪ ਤਪ

ਮਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ।

ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਾਈ ਪੁਨਰਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਬਹੁਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਮਨ ਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ ਕਬੀ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤਮਕਾਵੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸਾਈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦਾਈ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵ ਨ ਧਿਆਉ ਜੋ ਬਰਚਾ ਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਦ ਮੁਝੇ ਅਬਰਿਆ ਮਰਨ ਕਾਲ ਕਾ ਤ੍ਰਾਸ ਨ ਮਰਿਆ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰੱਖ ਲੇ ਹੋ ਮਹਿ ਰਾਖਣ ਹਾਡੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਮਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹੁਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦਿ ਅੰਤਿ ਕਈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾਂ ਕਰਤਾਰਾ ਪ੍ਰਜਾ ਤਰਤ ਤਵਨ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲ ਮਹੁ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦ ਅਨਿਲ ਅਨਾਦ ਸੰਭ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਪਿਹਮਨ ਪਾਵਦ ਬੇਦਾ ਤਾ ਕਉ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤੈ ਮਹਾਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾਚੀ ਨਿਤ ਨਹਿ ਭੇਵ ਆਪ ਆਪਣੀ ਬੁੱਧ ਜੇਤੀ ਵਰਨਤ ਭਿੰਨ ਭਿੰਨ ਤੋ ਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਾਇਓ ਰਾਵ ਕਈ ਭੂਪਾ ਅੰਡਜ ਜਿ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਤ ਦੀਨੀ ਕਹੁ ਫੂਲ ਰਾਜਾ ਬੈਠਾ ਕਹੁ ਸਿਮਟ ਭਇਓ ਸ਼ੰਕਰ ਇਕੱਠਾ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦ ਜੁਗਾਦ ਸਰੂਪ ਸੰਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਪਸਰਣੀ ਪਰੇ ਤਿਨਕੇ ਦੁਸ਼ਟ ਦੁਖ ਮਰੇ
ਪੁਰਖ ਜਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰਿ ਹੋ। ਰਿਧ ਸਿਧ ਕਰਮੋ ਸਭ ਹੋਈ, ਦੁਠ ਛਾ ਛਿਪ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹੂ ਬਾਰਾ। ਜਿਨ ਨਰ ਨਾਮ ਤਿਹਾਰੂ ਕਹਾ, ਦਰਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦਾ ਲਿਹੋ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ਼੍ਰੀ ਅਸਤੁਜ ਜਪੈ ਦਿਆਲਾ, ਪੂਰਨ ਕਰਾਂ ਗ੍ਰੰਥ ਤਤਕਾਲਾ। ਮਨ ਬਾਛਤ ਫਲ ਪਾਵੈ ਸੋਈ, ਦੁਖ ਨਥ ਸਭ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾ

ਦਾਸ ਤਿਹਾਰਾ ਜਾਨ ਆਪਣਾ ਮੁਜਨ ਬਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ।

ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹੱਥ ਉਬਾਰੋ ਹਮਰੇ ਸਭ ਬੈਰੀਨ ਸੰਘਾਰੋ ਪ੍ਰਥਮ ਧਰਮ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੁੱਕ ਹੋਏ ਕਵ ਲਿਓ ਸੁਧਾਰੋ ਕਬਿ ਉਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੂੰ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਸੁਰ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਖਾ ਸਮਾਇ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆਪ ਮੈਂ ਕਥਾ ਸੁਨ ਛੇ ਪਤੇ ਸਭ ਹੂੰ ਕਹਿ ਤੁ ਸੁਨਾਈ ਕਾ ਬਾਚ ਦੋਹਰਾ।

ਨਿਤ ਉੱਠ ਧਿਆਏ ਹੈ ਸੰਤ ਅੰਤ ਲਹੰਗੇ ਮੁਕਤ ਫਲ ਪਾਵਹੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਕਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਾਈ

ਬਿਆ ਚਮਸਕਾ ਨਾ ਕੋਈ ਸੰਮਤ ਸਤਰਹ ਸਾਸ ਪਚਾਵਣ ਹਾੜਵਦੀ ਪ੍ਰਥਮ ਸੁਖ ਦਾਮਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁਮ ਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਸ ਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਸੇ ਤੇ, ਮਨ ਬੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਬ ਹੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਰਹੋ ਹਰਨਾਲੇ ਸੱਚੇ ਸਾਹੀ ਬਾਹ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿ

ਨਾ ਛੱਡ ਜਾਹੇ ਪਾਉ ਜਲ ਬਿਖਮ ਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵਤ ਦਿਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਮਣੀ ਸੁਣਨਾ ਗੁਰ ਨਾਉ।

ਨਉ ਇਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪ੍ਰਸਾਦ ਸਿੰਘ ਜੀ ਕੀਰਤਨ ਕਰਦਿਆਂ ਜਥੇ ਪਾਸੋਂ ਬੇਅੰਤ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਆ ਸਕਦੇ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰੂ ਇਤਿਹਾਸ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਜੀ ਸਰਵਣ ਕਰੋ, ਜਿੰਨੇ ਵੀ ਸਤਿਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ।

ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ 18ਵੀਂ ਸਦੀ ਦੇ ਖਾਲਸਾ ਪੰਥ ਦਾ ਜੀਵਨ ਸ਼ੈਲੀ ਕਿੰਨਾ ਸੋਹਣਾ ਜੀਵਨ ਸੀ ਖਾਲਸੇ ਦਾ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਗੁਰੂ ਮਹਾਰਾਜ ਜੀ ਤੋਂ ਲੈ ਕੇ ਉਸ ਤੋਂ ਬਾਅਦ ਤੱਕ ਮਿਸਲਾਂ ਵੇਲੇ ਸਿੱਖ ਰਾਜ ਆਉਣ ਤੱਕ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਰਾਜ ਤੋਂ ਪਹਿਲਾਂ ਦਾ ਅਤੇ ਉਹਨਾਂ ਦੇ ਵੇਲੇ ਦਾ ਕਿਸ ਤਰ੍ਹਾਂ ਦਾ ਖਾਲਸੇ ਦਾ ਰਹਿਣ ਸਹਿਣ ਸੀ, ਕਿੰਨੀ ਪਰਿਪੱਕਤਾ ਸੀ, ਇਹ ਗਿਆਨੀ ਗਿਆਨ ਸਿੰਘ ਜੀ ਦਰਸਾ ਰਹੇ ਹਨ, ਆਪਣੇ ਸਾਹਮਣੇ ਰੱਖ ਰਹੇ ਆਪਸ ਵਿੱਚ ਕਿੰਨਾ ਪਿਆਰ, ਸਕੇ ਭਾਈਆਂ ਤੋਂ ਵੀ ਵੱਧ ਹੋ ਕੇ ਇੱਕ ਦੂਜੇ ਦਾ ਕਾਰਜ ਕਰਦੇ ਸਨ, ਜੀਵਨ ਕਿੰਨਾ ਚੜ੍ਹਦੀ ਕਲਾ ਵਾਲਾ ਸੀ ਇਹ ਵੀ ਕਵੀ ਜੀ ਨੇ ਦੱਸਿਆ ਹੈ। ਤਨ ਮਨ ਧਨ ਗੁਰੂ ਨੂੰ ਸੌਂਪਿਆ ਹੁੰਦਾ ਸੀ, ਮਾਇਆ ਇਕੱਠੀ ਨਹੀਂ ਕਰਦੇ ਸਨ, ਲੰਗਰਾਂ ਵਾਸਤੇ ਦਾਨ ਪੁੰਨ ਵਿੱਚ ਲਾ ਦਿੰਦੇ ਸੀ। ਸੋ ਸੰਤ ਸੰਗ ਸਤ ਸੰਗਤ ਦੇ ਬਹੁਤ ਜ਼ਿਆਦਾ ਵੱਡੇ ਆਦੀ ਸਨ ਉਹ ਗੁਰਸਿੱਖ ਖਾਲਸੇ, ਜਾਂ ਸਤ ਵਿੱਚ ਪਰਪੱਕ ਸਨ, ਔਗੁਣਾਂ ਤੋਂ ਪਾਪਾਂ ਤੋਂ ਗੁਨਾਹਾਂ ਤੋਂ ਹਮੇਸ਼ਾ ਹੀ ਪੈਰ ਪਿੱਛੇ ਸੀ, ਇਹਨਾਂ ਤੋਂ ਬਹੁਤ ਦੂਰ ਸਨ। ਜਿਵੇਂ ਅੱਗੇ ਕਵੀ ਜੀ ਹੋਰ ਉਹਨਾਂ ਦਾ ਪ੍ਰਸੰਗ ਦੇ ਰਹੇ ਨੇ, ਸੋਹਣੇ ਗੁਣ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ ਖਾਲਸੇ ਨੂੰ ਦੇ

0: ਕੇ ਅਤੇ ਆਪਣਾ ਰੂਪ ਦਿੱਤਾ ਹੈ। ਅਕਾਲ ਪੁਰਖ ਦਾ ਸਰੂਪ ਸੁੰਦਰ ਬਣਾਇਆ, ਜਿਵੇਂ ਉਹ ਗੁਣ ਹੋਰ ਸਨ ਉਹ ਵੀ ਬਿਆਨ ਕਰ ਰਹੇ ਨੇ ਕਵੀ ਜੀ ਅੱਗੇ। ਸਰਵਣ ਕਰਨਾ ਕਰੀਏ ਜੀ।
1: ਪਰਤਿਆ ਮਾਤ ਤਿਆ ਭਗਨੀ ਲਖੀਆਂ ਕਰੇ।
0: ਜੋ ਪਰਾਈ ਇਸਤਰੀ ਹੈ, ਮਾਤ ਪਰਾਈ, ਮਾਤਾ ਧੀ ਭੈਣ, ਲਖੀਆ ਕਰੇ ਜੋ ਜਾਣਦੇ ਹਨ, ਉਹਨਾਂ ਨੂੰ ਪਰਾਈ ਇਸਤਰੀ ਨੂੰ ਵੱਡੀ ਨੂੰ ਮਾਤਾ, ਬਰਾਬਰ ਦੀ ਨੂੰ ਭੈਣ ਅਤੇ ਛੋਟੀ ਨੂੰ ਧੀ ਸਪੁੱਤਰੀ ਕਰਕੇ ਜਾਣਦੇ ਸਨ। ਇਉਂ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਵਾਰਾਂ ਵਿੱਚ ਪਹਿਲਾਂ ਤੋਂ ਹੀ ਰਾਇਤ ਜੋ ਗੁਰਾਂ ਨੇ ਦਿੱਤੀ ਸੀ ਉਹਨਾਂ ਵਾਰਾਂ ਵਿੱਚ ਪਹਿਲਾਂ ਹੀ ਕਹਿ ਦਿੱਤੀ ਸੀ। ਫਿਰ ਮਹਾਰਾਜ ਜੀ ਨੇ ਦਸਮ ਪਾਤਸ਼ਾਹ ਜੀ ਨੇ ਰਹਿਤ ਮਰਜ਼ਾਦਾ ਖਾਲਸਾ ਸਾਜ ਕੇ ਦਿੱਤੀ ਹੈ, ਉਹਦੇ ਵਿੱਚ ਵੀ ਇਹ ਅਸੂਲ ਦਿੱਤੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਕਿਹਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਇਹ ਗੁਰਸਿੱਖ ਦੀ ਰਹਿਤ। ਇਵੇਂ ਦਾ ਖਾਲਸਾ ਹੈ, ਪੂਰਨ ਜੋ ਗੁਰਸਿੱਖ ਖਾਲਸਾ ਹੈ, ਕਹਿੰਦੇ ਉਹ ਸਿੰਘ ਜਿਹੜੇ ਸੀ ਵੱਡੀਆਂ ਨੂੰ ਮਾਤਾਵਾਂ, ਬਰਾਬਰ ਦੀਆਂ ਨੂੰ ਆਪਣੀਆਂ ਸਖੀਆਂ ਭੈਣਾਂ, ਜਿਵੇਂ ਛੋਟੀਆਂ ਨੂੰ ਸਪੁੱਤਰੀਆਂ ਕਰਕੇ ਜਾਣਦੇ ਹਨ।
1: ਬੀਆ ਬਿਤ ਹੇਰ ਕੀਆ ਹੀਆ ਨਾ ਚੁਰਾਨੇ ਤੇ,
0: ਤੇ ਦੂਜੇ ਦਾ ਬੀਆ ਬਿਤ ਹੇਰ, ਸੋ ਦੂਜੇ ਦਾ ਧਨ ਪਿਆ ਵੇਖ ਕੇ ਸਾਹਮਣੇ ਪਿਆ, ਚਾਨ ਚੱਕ ਮਿਲ ਗਿਆ ਜਾਂ ਟਿਕਾਣੇ ਦਾ ਪਤਾ ਹੈ, ਧਨ ਦੌਲਤ ਕੁਛ ਵੀ ਪਿਆ, ਉਹ ਵੇਖ ਕੇ ਅਤੇ ਉਹਨੂੰ ਚੁੱਕਣ ਦਾ ਹੀਆ ਨਹੀਂ ਸੀ ਹੁੰਦਾ, ਸੋ ਉਹਨੂੰ ਚੁੱਕਣ ਦਾ ਉਹਦੇ ਵੱਲ ਵੇਖਣ ਦਾ ਵੀ ਹੈ ਹੀਆ ਨਹੀਂ ਕਰਦੇ ਸਨ, ਐਡੇ ਪੱਕੇ ਸਨ।
1: ਭਾਰਤ ਪਰਣ ਸਰਨਾਗਤ ਸਦੀ ਵੇ ਦਿੱਡ,
0: ਜਿਹੜੇ ਸ਼ਰਨ ਵਿੱਚ ਆਉਂਦੇ ਸੀ ਕੋਈ ਗਰੀਬ ਮਜ਼ਲੂਮ, ਉਹਨਾਂ ਸ਼ਰਨ ਆਇਆਂ ਦੀ ਪ੍ਰਤਪਾਲਣਾ ਕਰਨੀ, ਉਹਨਾਂ ਦੀ ਰੱਖਿਆ ਕਰਨੀ, ਇਹ ਪਰਪੱਕ ਸੁਭਾਅ ਵਿੱਚ ਸੀ ਵੀ ਭਾਵੇਂ ਆਪਣਾ ਨੁਕਸਾਨ ਹੋ ਜਾਵੇ, ਆਪ ਮਾਰੇ ਜਾਣ, ਪਰ ਜਿੱਥੇ ਕੋਈ ਜ਼ੁਲਮ ਹੁੰਦਾ ਸੀ ਮਜ਼ਲੂਮਾਂ 'ਤੇ, ਜੋ ਆ ਕੇ ਪੁਕਾਰ ਕਰਦੇ ਸੀ ਅਤੇ ਜਾ ਕੇ ਦੁਸ਼ਮਣ ਨਾਲ ਅੱਡਾ ਲੈ ਲੈਂਦਾ ਸੀ ਖਾਲਸਾ।
1: ਹਰਨ ਅਰਨ ਢਿੱਗ ਮਰਨ ਪਛਾਣੇ ਤੇ,
0: ਸੋ ਦੁਸ਼ਮਣਾਂ ਨੂੰ ਹਰਨ ਨਾਸ ਵਾਸਤੇ, ਉਹਨ ਜ਼ੁਲਮ ਦਾ ਨਾਸ ਕਰਨ ਵਾਸਤੇ, ਉਹ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ ਉੱਥੇ ਪਹੁੰਚਦੇ ਸੀ ਹਰ ਹਾਲਤ ਵਿੱਚ, ਜਿੰਨੇ ਜੋਗੇ ਹੁੰਦੇ ਸੀ, ਭਾਵੇਂ ਮਰਨਾ ਵੀ ਨੇੜੇ ਪਛਾਣਦੇ ਸੀ ਵੀ ਅੱਗੋਂ ਕਿਹੜਾ ਘੱਟ ਆ, ਮੁਗਲ ਹਕੂਮਤ ਉਹਨਾਂ ਕੋਲ ਬਹੁਤੀਆਂ ਫੌਜਾਂ ਨੇ, ਚੰਗੇ ਹਥਿਆਰ ਨੇ, ਮਰਨਾ ਵੀ ਆਪਣਾ ਨੇੜੇ ਹੁੰਦਾ ਸੀ ਅਤੇ ਕਹਿੰਦੇ ਕੋਈ ਗੱਲ ਨਹੀਂ, ਫਿਰ ਜਾਂ ਮੌਤ ਆਜੂਗੀ ਜਾਂ ਫਿਰ ਧਰਮ ਕਮਾਇਆ ਜਾਵੇਗਾ।
1: ਰਾਖ ਤੇ ਭਰੋਸਾ ਪੂਰਾ ਗੁਰੂ ਕਰ ਤਾਰ ਪਰ,
0: ਇੱਕੋ ਇੱਕ ਗੁਰੂ ਪਰਮੇਸ਼ਰ ਦੇ ਉੱਪਰ ਪੂਰਨ ਭਰੋਸਾ ਰੱਖਦੇ ਸੀ ਵੀ ਸੱਚੇ ਪਾਤਸ਼ਾਹ ਤੂੰ ਹੀ ਆ ਸਾਡਾ ਤੱਕ ਅਸੀਂ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਸੋ ਸੱਚੇ ਪਾਤਸ਼ਾਹ ਨਿਰੰਕਾਰ ਉੱਪਰ ਅਤੇ ਗੁਰੂ ਕਿਆਂ ਦੇ ਉੱਪਰ ਪੂਰਨ ਵਿਸ਼ਵਾਸ ਭਰੋਸਾ ਰੱਖਦੇ ਸਨ, ਮਹਾਰਾਜ ਦੇ ਆਸਰੇ ਹੀ ਪਰਉਪਕਾਰ ਕਰਦੇ ਸਨ, ਜ਼ੁਲਮ ਦਾ ਨਾਸ਼ ਕਰਦੇ ਸੀ, ਧਰਮ ਦਾ ਪ੍ਰਕਾਸ਼ ਹੁੰਦਾ ਸੀ।
1: ਨਿਜ ਕਰਨੀ ਕੋ ਨਿਕੋ ਨਾ ਹੰਕਾਰ ਠਾਣੇ ਥੇ,
0: ਫਿਰ ਆਪਣੀ ਇੰਨੀ ਵੱਡੀ ਕਰਨੀ ਕਰਕੇ ਵੀ ਥੋੜ੍ਹਾ ਜਿੰਨਾ ਵੀ ਲੇਸ਼ ਮਾਤਰ ਹੰਕਾਰ ਨਹੀਂ ਕਰਦੇ ਸੀ ਬਈ ਇਹ ਕੰਮ ਅਸੀਂ ਕੀਤਾ, ਜੋ ਮੋਰਚਾ ਫਤਿਹ ਕਰਾਉਂਦੇ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆ ਕੇ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਕਰਦਾ ਸੀ ਖਾਲਸਾ, ਵੀ ਤੁਹਾਡਾ ਕੋਟਾਨਕੋਟ ਧੰਨਵਾਦ ਹੈ ਸੱਚੇ ਪਾਤਸ਼ਾਹ, ਥੋੜ੍ਹਾ ਜਿੰਨਾ ਵੀ ਇੱਕ ਦੂਜੇ ਤੋਂ ਵੱਧ ਕੇ ਕੋਈ ਸੋ ਹੁਜਤ ਨਹੀਂ ਕਰਦਾ ਸੀ, ਕੋਈ ਡੀਂਗ ਨਹੀਂ ਮਾਰਦਾ ਸੀ ਵੀ ਮੈਂ ਕੀਤਾ, ਮੈਂ ਮੂਹਰੇ ਹੋਇਆ ਸੀ, ਤੁਸੀਂ ਤਾਂ ਪਿੱਛੇ ਹੀ ਰਹਿ ਗਏ, ਕੀਤਾ ਹੀ ਕੁਛ ਨਹੀਂ।
1: ਨਾਮ ਕੇ ਜਪਈਆ ਦੇਗ ਤੇਗ ਕੇ ਚਲਈਆ,
0: ਨਾਮ ਜਪਣ ਵਾਲਾ ਖਾਲਸਾ ਪੁਰਾਤਨ ਸਿੰਘ ਕਿਹੋ ਜਿਹੇ ਸੀ, ਨਾਮ ਕੇ ਜਪਈਆ, ਹਰ ਵੇਲੇ ਵਾਹਿਗੁਰੂ ਦੇ ਨਾਮ ਰਸਨਾ 'ਤੇ ਹੁੰਦਾ ਸੀ ਬਾਣੀ, ਨਾਮ ਕੇ ਜਪਈਆ, ਦੇਗ ਤੇਗ ਕੇ ਚਲਈਆ, ਦੇਗ ਲੰਗਰ ਚਲਾਉਂਦੇ ਸੀ, ਪਿੱਛੇ ਵੀ ਆਇਆ ਮਾਇਆ ਜਮ੍ਹਾਂ ਨਹੀਂ ਕਰਦੇ ਸੀ, ਲੰਗਰ ਚਲਾਈਏ, ਗਰੀਬਾਂ ਨੂੰ ਵੰਡ ਦਿੰਦੇ ਸੀ, ਦੇਗ ਲੰਗਰ ਹਰ ਵੇਲੇ ਚੱਲਦਾ ਸੀ, ਖਾਲੀ ਕੋਈ ਭੁੱਖਾ ਨਹੀਂ ਮੁੜਦਾ ਸੀ, ਭਾਵੇਂ ਕੋਈ ਆਪਣਾ ਅਤੇ ਭਾਵੇਂ ਦੁਸ਼ਮਣ ਕਿਉਂ ਨਾ ਹੋਵੇ, ਤੇਗ ਕੇ ਚਲਾਈਆ, ਅਤੇ ਤੇਗ ਦੇ ਚਲਾਉਣ ਵਾਲੇ ਸੀ, ਜ਼ੁਲਮ ਦੇ ਖਿਲਾਫ ਤੇਗ ਜਿਹੜੀ ਕਦੇ ਉਹ ਖੁੰਡੀ ਨਹੀਂ ਹੋਈ ਸੀ, ਉਹ ਠੰਡੀ ਨਹੀਂ ਹੋਣ ਦਿੱਤੀ ਸੀ। ਇਹ ਦੋ ਵਰਦਾਨ ਸੱਚੇ ਪਾਤਸ਼ਾਹ ਪੰਥ ਵਾਲੀ ਖਾਲਸੇ ਦੇ ਸਿਰਜਣਹਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਅੱਗੇ ਜਦੋਂ ਬੇਨਤੀ ਚੌਪਾਈ ਪਾਠ ਉਚਾਰਿਆ, ਬੇਨਤੀ ਕੀਤੀ, ਅਰਦਾਸ ਕੀਤੀ ਹੈ, ਬੇਨਤੀ ਤੋਂ ਭਾਵ ਅਰਦਾਸ ਕਵੇ ਉਹ ਬਾਅਦ 'ਚ ਬੇਨਤੀ ਚੌਪਾਈ, ਮਹਾਰਾਜ ਨੇ ਕਿਹਾ ਸੀ ਉਹਦੇ ਵਿੱਚ, ਦੇਗ ਤੇਗ ਜਗ ਮੈਂ ਦੋਉ ਚੱਲੈ, ਰਾਖ ਆਪ ਮੋਹੇ ਔਰ ਆਨੰਦ ਲੈ। ਸੋ ਦੇਗ ਤੇਗ, ਮੈਂ ਇਹ ਮੰਗਦਾ ਵੀ ਦੇਗ ਲੰਗਰ ਹਰ ਇੱਕ ਨੂੰ ਮਿਲੇ। ਸੱਚੇ ਪਾਤਸ਼ਾਹ ਮੇਰੇ ਦਰ ਤੋਂ, ਮੇਰੇ ਖਾਲਸੇ ਦੇ ਦਰ ਤੋਂ ਮੈਂ ਇਹ ਮੰਗਦਾ ਕਿ ਤੇਗ, ਫਿਰ ਤੇਗ ਜ਼ੁਲਮ ਦੇ ਖਿਲਾਫ, ਸੱਚੇ ਪਾਤਸ਼ਾਹ ਇਹ ਦੋਵੇਂ ਚੱਲਦੀਆਂ ਰਹਿਣ, ਇਹ ਮੈਂ ਤੁਹਾਡੇ ਤੋਂ ਮੰਗ ਕਰਦਾ। ਅਤੇ ਇਹ ਖਾਲਸੇ ਦੀ ਝੋਲੀ ਪਾਇਆ ਹੈ ਸੱਚੇ ਪਾਤਸ਼ਾਹ ਜੀ ਨੇ। ਸੋ ਇਸ ਕਰਕੇ ਪਹਿਲਾਂ ਵੀ ਭਾਵੇਂ ਸਿਧਾਂਤ ਸੀ ਮੇਰੀ ਪੀਰੀ, ਤਾਂ ਉਹ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗੀ। ਅਤੇ ਖਾਲਸੇ ਵਿੱਚ ਇਹ ਪਰਪੱਕ ਨੇ, ਜਿੱਥੇ ਰਹਿੰਦਾ ਖਾਲਸਾ ਉੱਥੇ ਲੰਗਰ ਵੀ, ਭਾਵੇਂ ਘਰ ਵਿੱਚ ਆ ਕੋਈ ਅੱਜ ਲੰਗਰ ਪਾਣੀ ਵੱਲੋਂ ਨਹੀਂ ਮੁੜੇਗਾ। ਜੇ ਕੋਈ ਰੱਖਿਆ ਕਰ ਲਵੇ, ਕੋਈ ਮਜ਼ਲੂਮ ਕਰੇ, ਤਾਂ ਫਿਰ ਸ੍ਰੀ ਸਾਹਿਬ ਪਾਈ ਹੁੰਦੀ, ਉਹ ਰਹਿ ਨਹੀਂ ਸਕਦਾ, ਰੱਖਿਆ ਕਰੇਗਾ। ਉਹੀ ਖਾਲਸਾ, ਉਹੀ ਗੁਰਸਿੱਖ ਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਬਾਰੇ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ ਵੀ, ਨਾਮ ਕੇ ਜਪਈਆ ਦੇਗ ਤੇਗ ਕੇ ਚਲਈਆ। ਨਾਮ ਜਪਦੇ ਸੀ, ਨਾਮ ਦੇ ਰਸੀਏ ਹੁੰਦੇ ਸੀ, ਅਤੇ ਦੇਗ ਲੰਗਰ ਦੇ ਅਤੇ ਤੇਗ ਦੇ ਸ਼ਾਸਤਰ ਵਾਹੁਣ ਦੇ ਪੂਰੇ ਆਦਿ ਸਨ, ਪ੍ਰਪੱਕ ਸਨ।
1: ਹਰ ਗਿਆਨ ਦਾਨ ਦਈਆ ਸਿੰਘ ਛਾਨੇ ਨਾ ਪਰਾਨੇ ਥੇ।
0: ਸੋ ਹਰ ਗਿਆਨ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਦਾਨ ਦਈਆ, ਦਾਨ ਦੇਣ ਵਾਲੇ ਸਿੰਘ ਸਨ। ਦਾਨ ਜੋ ਆ ਕੇ ਕੋਈ ਮੰਗ ਲੈਂਦਾ ਸੀ ਉਹਨੂੰ ਉਹ ਹੀ ਦਿੰਦੇ ਸੀ। ਸੋ ਛਾਨੇ ਨਾ ਪੁਰਾਣੇ ਥੇ, ਸਿੰਘ ਛਾਨੇ ਨਾ ਪੁਰਾਣੇ ਥੇ। ਪੁਰਾਣੇ ਸਿੰਘ ਇਹਨਾਂ ਗੁਣਾਂ ਤੋਂ ਛੁਪੇ ਹੋਏ ਨਹੀਂ ਸੀ, ਪ੍ਰਤੱਖੀ ਉਹਨਾਂ ਵਿੱਚ ਇਹ ਗੁਣ ਸਨ।
1: ਬਸਤਰ ਥੋਰ ਪੂਰ ਸ਼ਸਤਰ ਧਾਰੀ ਸੂਰ,
0: ਅਤੇ ਬਸਤਰ ਥੋਰ, ਬਸਤਰ ਸਰੀਰ 'ਤੇ ਥੋੜ੍ਹੇ ਪਾਉਂਦੇ ਸੀ, ਬਸਤਰ ਨਹੀਂ ਬਾਹਲੇ ਪਾਉਂਦੇ ਸੀ, ਥੋੜ੍ਹੇ ਪਾਉਂਦੇ ਸੀ। ਭੂਰ ਸ਼ਸਤਰ ਧਾਰੀ, ਬਹੁਤੇ ਸ਼ਸਤਰ ਧਾਰੀ ਹੁੰਦੇ ਸੀ, ਸ਼ਸਤਰ ਬਹੁਤੇ ਧਾਰਨ ਕਰਦੇ ਸੀ।
1: ਬਖਤਰ ਅੰਗ ਜੰਗ ਵਖਤ ਸੁਧਾਰਤੇ,
0: ਅਤੇ ਸੋ ਸੂਰ ਬਖਤਰ ਅੰਗ ਜੰਗ ਵਖਤ ਸੁਧਾਰ, ਸੂਰਮੇ ਹੁੰਦੇ ਸੀ। ਬਖਤਰ, ਬਖਤਰ ਹੁੰਦੀ ਹੈ ਲੋਹੇ ਦੀਆਂ ਬਰੀਕ ਤਾਰਾਂ ਦੀ ਬੁਣੀ ਹੋਈ, ਲੋਹੇ ਨੂੰ ਬਰੀਕ ਕਰਕੇ ਅਤੇ ਤਾਰਾਂ ਦੀ ਬੁਣੀ ਹੋਈ ਸੰਜੋ ਜੈਕਟ, ਜੇ ਹੁਣ ਬੁਲਟ ਪਰੂਫ, ਹੁਣ ਵੀ ਜੈਕਟਾਂ ਨੇ, ਹੁਣ ਹੋਰ ਹਿਸਾਬ ਦੀਆਂ ਨੇ। ਸੋ ਇਸ ਤਰੀਕੇ ਨਾਲ ਉਦੋਂ ਲੋਹੇ ਦੀਆਂ ਤਾਰਾਂ ਸੰਘਣੀਆਂ, ਵੀ ਗੋਲੀ ਦੀ ਮਾਰ ਨਾ ਹੋਵੇ, ਤੀਰ ਆ ਕੇ ਵੱਜੇ ਅਤੇ ਉਹ ਵੀ ਮਾਰ ਨਾ ਪੂਰੀ ਕਰੇ, ਸ਼ਸਤਰ ਆਦਿਕ ਦਾ ਵਾਰ ਵੀ ਰੋਕ ਲੈਂਦੀ ਸੀ। ਅਤੇ ਇਹ ਸੰਜੋਹ ਹਰੇਕ ਸਿੰਘ ਪਹਿਨਦਾ ਸੀ ਪੂਰੀ ਛਾਤੀ ਦੇ ਉੱਪਰ। ਇਸ ਕਰਕੇ ਬਖਤਰ ਅੰਗ ਜੰਗ ਵਖਤ ਸੁਧਾਰਤੇ, ਅੰਗਾਂ ਦੇ ਨਾਲ ਇਹ ਸਾਰੇ ਬਖਤਰ, ਹਰੇਕ ਸਿੰਘ ਜਦੋਂ ਜੰਗ ਦਾ ਵਖਤ ਹੁੰਦਾ ਸੀ ਨਾ, ਸਾਹਮਣੇ ਪਿਆ, ਉਦੋਂ ਸੰਜੋਹ ਜ਼ਰੂਰ ਪਾਉਂਦਾ ਸੀ ਹਰੇਕ ਸਿੰਘ। ਉਸ ਵੇਲੇ ਸੰਜੋਹ 'ਤੇ ਸਿਰ 'ਤੇ ਲੋਹੇ ਦਾ ਟੋਪ ਵੀ ਪਹਿਨ ਦਿੰਦੇ ਸੀ, ਦਸਤਾਰੇ ਉੱਪਰ ਦੀ ਕਈ, ਭਾਵੇਂ ਥੋੜ੍ਹੇ ਪਹਿਨਦੇ ਸੀ। ਅਤੇ ਇਸ ਤਰੀਕੇ ਨਾਲ ਇਹ ਧਾਰਨ ਕਰਦੇ ਸੀ ਜੰਗ ਦੇ ਵੇਲੇ ਵੀ, ਹੁਣ ਚਲੋ ਚੱਲੇ ਹਾਂ, ਆਪਣਾ ਬਚਾਅ ਵੀ ਸੋਚਾਈਦਾ ਆਪਣੀ ਰੱਖਿਆ ਵਾਸਤੇ, ਅਤੇ ਜੇ ਸ਼ਹੀਦੀ ਹੋਣੀ ਉਹ ਤਾਂ ਹੋ ਹੀ ਜਾਣੀ ਹੈ, ਪਰ ਤਿਆਰ ਪ੍ਰਤਿਆਰ ਹੋ ਕੇ ਜਾਂਦੇ ਸੀ ਪੂਰੇ।
1: ਸੂਦੇ ਦਾੜੇ ਮੂਛ ਅੱਛੇ ਦਸ ਤਾਰੇ ਸੋਏ ਤੇ ਸਵੱਛ,
0: ਸਿੱਧੇ ਦਾੜੇ ਹੁੰਦੇ ਸੀ, ਸਿੱਧੇ ਸਾਦੇ, ਕੋਈ ਦਾੜਾ ਬੰਨਦਾ ਨਹੀਂ ਸੀ, ਕੋਈ ਇਕੱਠਾ ਨਹੀਂ ਕਰਦਾ ਸੀ, ਕੋਈ ਲਾਉਂਦਾ ਨਹੀਂ ਸੀ ਅੱਜ ਕੱਲ੍ਹ ਵਾਂਗ ਕਲ ਫਾਦਕ, ਤਾਂ ਨੂੰ ਕੋਈ ਵਿੱਚ ਵਿੱਚ ਹੀ ਤੁੰਨ ਲੈਂਦੇ, ਚੜ੍ਹਾ ਲੈਂਦੇ ਆ, ਉਹ ਅੱਧਾ ਕੁ ਹੁੰਦਾ, ਨਾ ਉਹ ਪੂਰਾ ਬੰਨਿਆ ਹੁੰਦਾ, ਨਾ ਥੱਲੇ ਹੁੰਦਾ ਪੂਰਾ। ਸੋ ਸੂਧੇ ਦਾੜੇ, ਜਿਹੜੀ ਮਰਿਆਦਾ ਗੁਰੂ ਕੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਸਾਬਤ ਸੂਰਤ ਸਿੱਧਾ ਦਾੜੇ ਨੂੰ, ਸੋ ਦਾੜੇ ਨੂੰ ਵੀ ਕੰਘਾ ਕਰਨਾ ਵਾ ਸਿੱਖ ਨੇ, ਉਹ ਕੰਘਾ ਆਪਣਾ ਆਪਣਾ ਰੱਖਣਾ ਵਾ, ਸਿੱਧਾ ਰੱਖਣਾ ਪੂਰਾ ਦਾੜਾ, ਐਨ ਵਾਹ ਸਵਾਰ ਕੇ, ਅਤੇ ਕੇਸ ਜਿੱਥੇ ਵਾਹੁਣੇ ਨੇ ਦੋ ਟਾਈਮ ਕੇਸਾਂ 'ਚ ਕੰਘਾ ਕਰਨਾ ਸਵੇਰੇ ਸ਼ਾਮ। ਸੂਧੇ ਦਾੜੇ, ਦਾੜੇ ਸਿੱਧੇ ਹੁੰਦੇ ਸੀ ਪੂਰੇ, ਮੂ ਹੋਸ਼ ਅਸ਼ ਸੋਹਣੀਆਂ ਮੁੱਛਾਂ ਹੁੰਦੀਆਂ, ਪੂਰੀਆਂ ਖੁੰਡੀਆਂ ਮੁੱਛਾਂ ਰੱਖਦੇ, ਇਹ ਕਹਿੰਦੇ ਨਿੰਬੂ ਟਿਕ ਜਾਂਦੇ ਸੀ, ਇਹੋ ਜਿਹੇ ਮੁਸ਼ਹਿਰੇ ਹੁੰਦੇ। ਦਸਤਾਰੇ ਸਵੇਤ ਸਵੱਛ, ਦਸਤਾਰੇ ਚਿੱਟੇ ਰੰਗ ਦੇ ਬਹੁਤਿਆਂ ਦੇ, ਨੀਲੇ ਵੀ ਹੁੰਦੇ ਸੀ ਵੈਸੇ, ਕੇਸਰੀ ਨੀਲੇ ਚਿੱਟੇ, ਚਿੱਟੇ ਵੀ ਕਈ ਗੋਰਾ ਨਿਛੋ ਰੰਗ ਚਿੱਟੇ ਬਣ ਲੈਂਦੇ ਸੀ, ਅਤੇ ਦਸਤਾਰੇ ਚਿੱਟੇ ਸਵੱਛ ਪੂਰੇ ਧੋਤੇ ਹੋਏ ਸਾਫ਼ ਸੁਥਰੇ ਉਹ ਸਜਾਏ ਹੁੰਦੇ ਸਨ। ਲੱਕ ਨਾਲ ਜਿਹੜਾ ਕੱਛ ਹੁੰਦੀ ਸੀ, ਇੱਕ ਤਾਂ ਕਛਹਿਰਾ ਕਕਾਰ ਪਹਿਨਿਆ ਹੁੰਦਾ ਸੀ, ਅਤੇ ਇੱਕ ਕਛਹਿਰਾ ਜਿਹੜਾ ਉਂਝ ਨਾਲ ਕਮਰ ਕਸਾ ਕੀਤਾ ਹੁੰਦਾ ਸੀ, ਕਿਤੇ ਇਸ਼ਨਾਨ ਪਾਉਣ ਕਿਤੇ ਸਫ਼ਰ ਵਿੱਚ। ਉਹ ਦੂਜਾ ਘੱਟ ਉਦੋਂ ਪ੍ਰਤੱਖ ਹੁੰਦਾ ਸੀ ਬੰਨਿਆ, ਪਛ ਡਿੱਡ ਪਾਰ 'ਤੇ ਸ਼ਰਨ ਆਏ ਦੀ, ਸੋ ਪੱਖ ਸੋ ਪ੍ਰਪੱਖ ਨਾਲ ਪਾ ਸੋ ਪਾਲਦੇ ਸੀ। ਕਛਹਿਰੇ ਦਾ ਪੱਖ ਜਿਹੜਾ ਸੀ ਜਾਸਾ ਦੀ ਨਿਸ਼ਾਨੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤਾ ਵਾ ਕਿ ਸੀਲ ਜਤ ਕਿ ਕੱਛ ਪੈਰ ਪਕੜੀਓ ਹਥਿਆਰਾ, ਇਹ ਮੇਰਾ ਖਾਲਸਾ ਹੈ, ਜਾਸਾ ਦੀ ਨਿਸ਼ਾਨੀ ਇਹ ਕਕਾਰ। ਅਤੇ ਉਹ ਪਹਿਣਦੇ ਸੀ, ਉਹਦਾ ਜਾਸਾ ਤੋਂ ਉਹਦਾ ਗੁਣ ਪੂਰਾ ਪਾਲਦੇ ਸੀ, ਜਿਵੇਂ ਪਹਿਲਾਂ ਦੱਸਿਆ ਹੈ।
1: ਅੰਗ ਰੱਖੀ ਗਰ ਭੁੱਲੇ ਗਲਤੀ ਕਮਰ ਕਸੇ,
0: ਅਤੇ ਅੰਗ ਰੱਖੀ ਗਰ ਅੰਗ ਸਰੀਰ ਨੂੰ ਰੱਖਿਆ ਕਰਨ ਵਾਸਤੇ, ਜਦੋਂ ਪਹਿਨਦੇ ਵਸਤਰ ਥੋੜ੍ਹੇ ਸੀ, ਭਾਵੇਂ ਗੂੜਾ ਸਿਆਲ ਹੁੰਦਾ ਸੀ, ਥੋ ਆਏ ਨੇ ਵੱਡੇ ਵੱਡੇ ਕੋਟ ਪਾ ਲੈਣੇ ਅਤੇ ਹਿੱਲਿਆ ਹੀ ਨਾ ਜਾਵੇ, ਉਹ ਦੌੜਿਆ ਨਾ ਜਾਵੇ, ਵਗਿਆ ਨਾ ਜਾਵੇ, ਤੋ ਇਸ ਤਰੀਕੇ ਨਾਲ ਨਹੀਂ। ਅੰਗ ਰੱਖੀ ਗਰ ਭੂਰੇ, ਸਿਆਲਾਂ ਦੀ ਰੁੱਤ ਵਿੱਚ ਅੰਗ ਦੀ ਠੰਡ ਤੋਂ ਰੱਖਿਆ ਕਰਨ ਵਾਸਤੇ ਸਰੀਰ ਦੀ ਅੰਗਾਂ ਦੀ ਗਲ ਸੋ ਗਲਾਂ ਵਿੱਚ ਭੂਰੇ ਪਾਏ ਹੁੰਦੇ, ਭੂਰਿਆਂ ਦੀਆਂ ਬੁੱਕਲਾਂ ਉਹ ਲਪੇਟੇ ਹੁੰਦੇ ਸੀ, ਮੋਟੇ ਮੋਟੇ ਭੂਰੇ ਜਿਹੜੇ ਸੀ ਉੱਤੋਂ ਦੀ ਸਿੱਟੇ ਹੁੰਦੇ ਸੀ, ਅਤੇ ਜਦੋਂ ਹਵਾ ਆਦਿ ਕਵਾ ਉਦੋਂ ਪੂਰੀ ਬੁੱਕਲ ਮਾਰ ਲੈਂਦੇ ਸੀ। ਗਲਤੀ ਕਮਰ ਕਸੇ, ਗਲਤੀ ਤੋਂ ਭਾਵ ਬੁੱਕਲ ਜੀ ਮਾਰੀ ਨੂੰ ਗਿਲਟੀ ਵਾਂਗ ਭੂਰਿਆਂ ਦੀ, ਅਤੇ ਕਮਰ ਜਿਹੜੀ ਸੀ ਲੱਕ ਉਹ ਕਮਰ ਕਸੇ ਹੀ ਰਹਿੰਦੇ ਸੀ, ਉਹ ਕਮਰ ਕਸੇ ਢਿੱਲੇ ਨਹੀਂ ਹੋਣ ਦਿੰਦੇ ਸਨ।
1: ਨਾਦਰਾ ਮੈਂ ਗਏ ਸਖੇਸ ਚਾਦਰਾ ਕੇ ਤਾਰ 'ਤੇ,
0: ਅਤੇ ਐਸੇ ਜਿਹੜੇ ਅਨੋਖੇ ਸਿੰਘ ਹੁੰਦੇ ਸੀ ਨਾ ਉਸ ਵੇਲੇ ਦੇ, ਕਹਿੰਦੇ ਨਾਦਰਾ ਮਰਗੇਸ਼ ਅਨੋਖੇ ਸਿੰਘ, ਖੇਸ ਚਾਦਰਾਂ ਕੇ ਧਾਰ 'ਤੇ, ਕਮਰ ਕਸੇ ਵੀ ਜਿਹੜੇ ਹੁੰਦੇ ਸੀ ਉਹ ਖੇਸਾਂ ਦੇ ਜਾਂ ਚਾਦਰਾਂ ਦੇ, ਬਰੀਕ ਚਾਦਰਾਂ ਦੇ, ਗਰਮੀ ਨੂੰ ਜੇ ਗਰਮੀ ਆਉਂਦੀ ਤਾਂ ਪਤਲੀਆਂ ਚਾਦਰਾਂ ਵੱਟ ਕੇ ਗੋਲ ਕਮਰ ਕਸੇ ਕਰ ਲੈਂਦੇ ਸੀ, ਸੋ ਇਸ ਤਰੀਕੇ ਨਾਲ ਜਾਂ ਖੇਸਾਂ ਦੇ ਹੀ ਕਮਰ ਕਸੇ ਧਾਰਨ ਕਰ ਲੈਂਦੇ ਸੀ, ਵੀ ਉਹ ਹੀ ਜੇ ਸ਼ਾਮ ਨੂੰ ਰਾਤ ਨੂੰ ਲੋੜ ਪਈ ਤਾਂ ਉਹ ਖੇਸ ਲੰਮੇ ਪੈ ਕੇ ਉੱਤੇ ਲੈ ਲਾਂਗੇ ਖੋਲ ਕੇ।
1: ਅੰਬਰੀ ਪੈਗੰਬਰੀ ਅਜੀਵਿਕਾ ਰੱਖਤ,
0: ਅਤੇ ਕਹਿੰਦੇ ਆ ਉਪਜੀਵਿਕਾ ਜਿਹੜੀ ਆਪਣੀ ਸੀ ਉਹ ਅੰਬਰਾਂ ਤੋਂ ਉੱਪਰੇ ਹੋਏ ਜਿਵੇਂ ਉੱਤਰੇ ਹੋਏ ਪੈਗੰਬਰ ਹੁੰਦੇ ਨਾ, ਪੈਗੰਬਰਾਂ ਵਾਲੀ ਉਪਜੀਵਿਕਾ ਰੱਖਦੇ ਸੀ।
1: ਉਹ ਡਕੰਬਰੀ ਸਿਪੰਬਰੀ ਕੀ ਛੱਬ ਛੀਨ ਡਾਰ 'ਤੇ,
0: ਅਤੇ ਉਹ ਪੈਗੰਬਰਾਂ ਵਾਲੀ ਭਾਵੇ ਆ, ਪੈਗੰਬਰ ਕਿਸੇ ਤੋਂ ਮੰਗਦੇ ਨਹੀਂ ਹੁੰਦੇ, ਜੋ ਆ ਗਿਆ ਸੁਤੇ ਸਿੱਧੋ ਛੱਕ ਲੈਣਾ, ਦਿੰਦੇ ਹੁੰਦੇ ਸੰਸਾਰ ਨੂੰ, ਮੰਗਦੇ ਨਹੀਂ ਸੀ ਕਿਸੇ ਤੋਂ, ਬੇਪਰਵਾਹ ਰਹਿੰਦੇ, ਜਿੱਥੇ ਬੈਠ ਗਏ ਆਪੇ ਆ ਗਿਆ, ਛੱਕ ਲਿਆ, ਬਣਾ ਲਿਆ ਨਹੀਂ ਕਈ ਕਈ ਦਿਨ ਉਂਝ। ਸੋ ਇਹੋ ਜਿਹੀ ਉਪਜੀਵਿਕਾ ਸੀ, ਅਤੇ ਕੰਬਰੀ ਸਿਪੰਬਰੀ ਕੀ ਛੱਬ ਛੀਨ ਡਾਰ 'ਤੇ, ਕੰਬਲੀਆਂ ਉੜ ਕੇ ਕੰਬਲ ਭੂਰਿਆਂ ਦੀਆਂ ਬੁੱਕਲਾਂ ਮਾਰ ਕੇ ਹੀ ਨਾ, ਪਸ਼ਮੀਨੇ ਦੇ ਬਣੇ ਹੋਏ ਕਈ ਹੁੰਦੇ ਸੀ, ਕਈ ਕੰਬਲੀਆਂ ਵੀ ਹੁੰਦੀਆਂ ਸੀ ਭੂਰੀਆਂ, ਰੇਸ਼ਮ ਦੇ ਬਸਤਰ ਦੀਆਂ ਬਣੀਆਂ ਹੋਈਆਂ, ਉਹ ਜਦੋਂ ਬੁੱਕਲੇ ਮਾਰਦੇ ਛੱਬ ਛੀਨ ਡਾਰ 'ਤੇ, ਅਤੇ ਵੱਡੇ ਵੱਡੇ ਰਾਜਿਆਂ ਦੀਆਂ ਜਿਹੜੀ ਸ਼ੋਭਾ ਹੁੰਦੀ ਸੀ ਉਹਨੂੰ ਸੁੱਟ ਦਿੰਦੇ ਸੀ, ਭਾਵੋ ਇੰਨੇ ਸੁੰਦਰ ਲੱਗਦੇ, ਸਾਦੇ ਲਿਬਾਸ ਸੀ, ਬੜਾ ਪ੍ਰਭਾਵ ਹੁੰਦਾ ਸੀ।
1: ਇਹੀ ਰੀਤ ਡੇਢ ਥਾਈ ਬੁੱਲੇ ਸ਼ਾਹੇ ਭੀ ਸੁਣਾਈ,
0: ਇਹ ਜਿਹੜੀ ਪਰਪੱਕ ਰੀਤ ਸੀ ਸਿੰਘਾਂ ਦੀ, ਅਤੇ ਸਾਈਂ ਹੋਇਆ ਰੱਬ ਦਾ ਪਿਆਰਾ ਬੁੱਲੇ ਸ਼ਾਹ ਮੁਸਲਮਾਨ ਫਕੀਰ, ਇਹਦਾ ਪਿੰਡ ਸੀ ਕਸੂਰ ਲਾਹੌਰ ਦੇ ਕੋਲ, ਜਿਹੜਾ ਹੁਣ ਬਾਰਡਰ ਤੋਂ 3 ਕਿਲੋਮੀਟਰ ਹੀ ਗਾਂਹ ਵਾ, ਸੋ ਸ਼ਾਇਦ ਪਹਿਲਾ ਪਿੰਡ ਹੀ ਹੈ ਪਾਕਿਸਤਾਨ ਦਾ ਬਾਰਡਰ ਤੋਂ ਇੱਕ ਪਾਸਿਓਂ ਕਸੂਰ, ਜਿਹੜਾ ਪੁਰਾਣਾ ਸ਼ਹਿਰ ਕਸੂਰ ਪਿੰਡ ਸੀ ਇਹਦਾ, ਉਹ ਬੁੱਲੇ ਸ਼ਾਹ ਸਾਰੇ ਨੇ ਰਟਨ ਕੀਤਾ, ਇਹ ਤਿਆਗੀ ਬਰਾਗੀ ਫਕੀਰ ਸੀ, ਇਹਦੇ ਬਾਰੇ ਕਈਆਂ ਦਾ ਇਹ ਵੀ ਲਿਖਿਆ ਵੀ ਇਹ ਸੁੱਖਾ ਛੱਕ ਲੈਂਦਾ ਸੀ, ਕੂੰਡਾ ਘੋਟਣਾ ਰੱਖਦਾ ਸੀ ਕਿ ਉਹ ਛੱਕ ਲੈਂਦਾ ਹੁੰਦਾ, ਫਿਰ ਧਿਆਨ ਲਾਉਂਦਾ ਰਹੁ ਵਿਚਾਰ। ਸੋ ਇਹ ਬੁੱਲੇ ਸ਼ਾਹ ਪੀ ਸੁਣਾਈ, ਪ੍ਰਸਿੱਧ ਫਕੀਰ ਹੋਇਆ ਬੁੱਲੇ ਸ਼ਾਹ, ਇਹਨੇ ਰਬਾਈਆਂ ਆਪਣੀਆਂ ਕਵਿਤਾਵਾਂ ਲਿਖੀਆਂ ਨੇ, ਅਤੇ ਸਿੱਧੀ ਸਾਦੀ ਠੇਠ ਪੰਜਾਬੀ ਵਿੱਚ ਹਾਜ਼ਰ ਜਵਾਬ ਸੀ, ਰੋਸ਼ਨ ਦਿਮਾਗ ਸੀ, ਬੰਦਗੀ ਵਿੱਚ ਲੱਗਾ ਰਹਿੰਦਾ ਸੀ, ਦੁਨੀਆਂ ਦੀ ਤਮਾ ਕੋਈ ਨਹੀਂ ਸੀ, ਰਮਤਾ ਸਾਧੂ ਸੀ, ਜਿੱਥੇ ਗੁਣ ਸੁਣਦਾ ਸੀ ਭਾਵੇਂ ਉਹ ਮਸੀਤ ਆ, ਮੰਦਰ ਆ ਜਾਂ ਗੁਰਦੁਆਰਾ ਸਾਹਿਬ ਆ, ਉੱਥੇ ਜਾ ਪਹੁੰਚਦਾ ਸੀ, ਉਹ ਗੁਣ ਵੇਂਦਾ ਸੀ, ਗੁਣ ਇਕੱਠੇ ਕਰਦਾ ਸੀ। ਅਤੇ ਇਸ ਤਰੀਕੇ ਦਾ ਇਹ ਫਕੀਰ ਸੀ, ਇਹ ਸੂਫੀ ਫਕੀਰ ਸੀ, ਦੁਆਇਸ਼ ਤੋਂ ਰਹਿਤ ਸੀ, ਕਿਸੇ ਦੇ ਪੱਖ ਵਿੱਚ ਨਹੀਂ ਸੀ। ਅਤੇ ਇਹ ਜਿਹੜਾ ਬੁੱਲੇ ਸ਼ਾਹ ਇਹ ਭੀ ਸੁਣਾਈ, ਇਹੀ ਰੀਤ ਸਿੰਘਾਂ ਦੀ ਇਹ ਲਿਬਾਸ ਦੀ, ਕਹਿੰਦੇ ਬੁੱਲੇ ਸ਼ਾਹ ਨੇ ਵੀ ਸੁਣਾਈ ਹੈ, ਕਹੀ ਹੈ
1: ਤੁਰੇ ਕਾਨੀ ਸਭ ਤਾਈਂ ਬਾਤ ਐਸ ਢੱਬ ਕੀ,
0: ਸਾਰੇ ਤੁਰਕਾਨੇ ਤਾਈਂ, ਆਪਣੇ ਭਰਾਵਾਂ ਮੁਸਲਮਾਨਾਂ ਤਾਈਂ ਇਸ ਤਰੀਕੇ ਨਾਲ ਉਹਨੇ ਕਹਿੰਦੇ ਇਹ ਸਿੰਘਾਂ ਦੀ ਲਿਬਾਸ ਵੇਖ ਕੇ ਅਤੇ ਉਹਨਾਂ ਦਾ ਕਰਤੱਬ ਵੇਖ ਕੇ, ਸੋਹਣਾ ਜੀਵਨ ਵੇਖ ਕੇ, ਅਤੇ ਉਹਨਾਂ ਤਾਈਂ ਉਹਨੇ ਵੀ ਇਹ ਗੱਲ ਕਹੀ ਹੈ।
1: ਪਾਛੇ ਅੱਗੇ ਕੀ ਨਾ ਕਹਾਂ ਤਾਂ ਮੈਂ ਭੀ ਪਛਾਣ ਲਹਾਂ,
0: ਸੋ ਉਹਨੇ ਕਿਹਾ ਸੀ ਵੀ ਮੈਂ ਨਾ ਹੁਣ ਦੀ ਨਾ ਪਿਛਲੀ, ਨਾ ਪਿਛਲੀ ਬੀਤੇ ਹੋਏ ਦੀ ਗੱਲ ਕਹੂੰ, ਸੋ ਅੱਗੇ ਪਿੱਛੇ ਦੀ ਗੱਲ ਛੱਡੋ, ਗੱਲ ਹੁਣ ਦੀ ਕਹਿੰਦਾ ਵਾਂ। ਉਹਨੇ ਇਹ ਕਿਹਾ ਸੀ ਵਰਤਮਾਨ ਦੀ ਜੇ ਸੁਣਦੇ ਹੋ ਸਿੰਘਾਂ ਬਾਰੇ, ਉਹਨਾਂ ਮੁਸਲਮਾਨਾਂ ਸਵਾਲ ਕਰਤਾ ਸੀ ਵੀ ਤੁਹਾਡਾ ਕੀ ਖਿਆਲ ਆ ਸਾਈਂ ਜੀ, ਤੁਸੀਂ ਵੀ ਪੁੱਗੇ ਫਕੀਰ ਹੋ, ਮਹਾਂਪੁਰਸ਼ ਹੋ, ਦੁਆਇਸ਼ ਤੁਹਾਡੇ ਅੰਦਰ ਨਹੀਂ, ਅਸੀਂ ਤਾਂ ਮਾਰਦੇ ਹਾਂ ਸਿੱਖਾਂ ਨੂੰ, ਬੜਾ ਕੁਝ ਇਹਨਾਂ ਦਾ ਘੋਲ ਹੋ ਰਿਹਾ ਵਾ ਗੁਰੂ ਗੋਬਿੰਦ ਸਿੰਘ ਤੋਂ ਲੈ, ਤੁਸੀਂ ਦੱਸੋ ਵੀ ਇਹ ਕੀ ਹੈ, ਕੀ ਬਣੂਗਾ, ਇਹ ਖਤਮ ਹੋ ਜਾਣਗੇ ਕਿ ਨਹੀਂ ਜਾ, ਇਹੋ ਜਿਹੇ ਸਵਾਲ ਉਹਨਾਂ ਨੇ, ਕਿਉਂ ਆਪਣੇ ਉਹਨਾਂ ਦੇ ਪੱਖ ਦਾ ਸੀ ਨਾ, ਮੁਸਲਮਾਨ ਫਕੀਰ ਸੀ। ਅਤੇ ਉਹਨਾਂ ਫਿਰ ਇਹਨੇ ਕਿਹਾ ਸੀ ਇਸ ਤਰੀਕੇ ਨਾਲ ਕਿਹਾ ਸੀ ਉਹਨਾਂ ਦੇ ਪੁੱਛਣ 'ਤੇ ਵੀ ਅੱਗੇ ਪਾਛੇ ਅੱਗੇ ਕੀ ਨਾ ਕਹੋ ਤੁਮ ਵੀ ਪਛਾਣ ਲੈ, ਵੀ ਮੈਂ ਅੱਗੇ ਪਿੱਛੇ ਦੀ ਗੱਲ ਨਹੀਂ ਕਰਦਾ ਇਹਨਾਂ ਦੀ, ਵੀ ਹੁਣ ਜਿਹੜਾ ਮੈਂ ਇਹਨਾਂ ਦਾ ਵੇਖਿਆ ਸੁਭਾਅ ਚਾਲ ਚੱਲਣ ਇੰਨਾ ਸੋਹਣਾ, ਜਿਹੜਾ ਕਰਤੱਬ ਹੈ ਜੀਵਨ ਦਾ ਐਡਾ ਉੱਚਾ ਸੁੱਚਾ ਹੈ, ਅਤੇ ਉਹਦੇ ਬਾਰੇ ਵੇਖ ਕੇ ਮੈਂ ਕਹਿੰਦਾ ਹਾਂ
1: ਬਾਤ ਸਾਤ ਮੈਂ ਸੁਨੇਹਾ ਜੋ ਕਿਹਾ ਅਬ ਕੀ,
0: ਮੈਂ ਸੱਚੀ ਗੱਲ ਤੁਹਾਨੂੰ ਭਰਾਵੋ ਕਹਿੰਦਾ ਵਾਂ, ਜੇ ਪੁੱਛਦੇ ਹੋ ਇਹਨਾਂ ਬਾਰੇ ਤੁਸੀਂ, ਜੋ ਮੈਂ ਪਿਖਾ ਹੂੰ ਅਬ ਕੀ, ਜੋ ਹੁਣ ਵਰਤਮਾਨ ਵਿੱਚ ਮੈਂ ਵੇਖਦਾ ਹੈ ਇਹਨਾਂ ਦਾ ਵੇਖ ਕੇ ਆਇਆ ਹਾਂ,
1: ਭੂਰਿਆਂ ਵਾਲੇ ਭੂਪ ਕੀ ਹੈ ਮੁਗਲ ਪਠਾਨ ਛੀ ਹੈ।
0: ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਫਰਕ ਆ ਵੀ ਇਹ ਗੱਲ ਬੁੱਲੇ ਸ਼ਾਹ ਨੇ ਕਹੀ ਭੂਰਿਆਂ ਵਾਲੇ, ਇਹ ਮੋੜ ਕੇ ਬੁੱਲੇ ਸ਼ਾਹ ਨੇ ਕਹੀ ਸੀ, ਥੋੜ੍ਹਾ ਜਿਹਾ ਫਰਕ ਆ। ਉਂਝ ਬੁੱਲੇ ਸ਼ਾਹ ਗੁਣ ਲੈਂਦਾ ਸੀ, ਸੱਚੀ ਗੱਲ ਕਹਿੰਦਾ ਸੀ, ਦਰਬਾਰ ਸਾਹਿਬ ਦੀ ਇਹਨੇ ਮਹਿਮਾ ਸੁਣੀ ਸੀ, ਜੋ ਦਰਬਾਰ ਸਾਹਿਬ ਆਇਆ ਅਤੇ ਉੱਥੇ ਸਾਧ ਸੰਗਤ ਜੀ ਇੱਕ ਬੰਨੇ ਅਤੇ ਸਰਾਵਾਂ ਬਣ ਰਹੀਆਂ ਸੀ, ਮਿਸਤਰੀ ਲੱਗੇ ਹੋਏ ਸੀ, ਇੱਟ ਖੜੱਕਾ ਹੋ ਰਿਹਾ ਸੀ, ਲੋਕਾਂ ਦੇ ਰਹਿਣ ਆਏ ਗਏ ਨੂੰ ਕਮਰਾ ਮਿਲੇ ਪੈਣ ਨੂੰ ਸੌਣ ਨੂੰ, ਰਾਤ ਨੂੰ ਰਾਹਗੀਰ ਦੁਆਰੋਂ ਦੂਰੋਂ ਆਏ ਰਾਹੀ ਪਾਂਧੀ ਨੂੰ ਸੇਵਾਦਾਰ ਨੂੰ, ਇੱਕ ਬੰਨੇ ਤਾਂ ਸਰਾਮ ਬਣ ਰਹੀ ਸੀ, ਮਿਸਤਰੀ ਇੱਟ ਖੜਕ ਰਹੀ ਸੀ। ਅਤੇ ਜਦੋਂ ਗਾਂਹ ਹੋਰ ਵਧਿਆ ਅਤੇ ਉੱਥੇ ਗੁਰੂ ਰਾਮਦਾਸ ਜੀ ਦਾ ਲੰਗਰ ਚੱਲ ਰਿਹਾ ਸੀ, ਸੋ ਚੁੱਲ੍ਹਾ ਵੀ ਤਪ ਰਿਹਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ, ਉਹ ਵੀ ਵੇਖਿਆ ਚੁੱਲ੍ਹਾ ਤਪਦਾ, ਚੁਰ ਤਪਦੀ, ਪ੍ਰਸ਼ਾਦੇ ਪੱਕਦੇ। ਜਦੋਂ ਫਿਰ ਦਰਬਾਰ ਸਾਹਿਬ ਜਾ ਮੱਥਾ ਟੇਕਿਆ ਅਤੇ ਉੱਥੇ ਕੀਰਤਨ ਹੋਈ ਜਾਂਦਾ ਸੀ, ਸਮਾਂ ਭਾਵੇਂ ਦੁਪਹਿਰ ਦਾ ਸੀ, ਕੀਰਤਨ ਹੋਈ ਜਾਂਦਾ ਸੀ ਅਤੇ ਉਹ ਜੋੜੀ ਵੱਜ ਰਹੀ ਸੀ, ਵਾਜੇ ਦੇ ਨਾਲ ਮਿਰਦੰਗ ਵੱਜ ਰਹੀ ਸੀ। ਉਸ ਵੇਲੇ ਮੱਥਾ ਟੇਕਿਆ ਆਰਾਮ ਨਾਲ, ਤਿੰਨ ਗੁਣ ਵੇਖੇ, ਗੁਣਾਂ ਨੂੰ ਗ੍ਰਹਿਣ ਕਰਦਾ ਸੀ ਨਾ, ਗੁਣ ਵੇਖਦਾ ਹੁੰਦਾ ਸੀ, ਤਿੰਨੇ ਗੁਣ ਵੇਖ ਕੇ ਉਹਨੇ ਪੁੱਛਿਆ ਹਾਂ ਸਾਈਂ ਜੀ ਕਿਵੇਂ ਹੈ, ਤੁਸੀਂ ਉੱਥੋਂ ਆਏ ਹਾਂ ਸਿੱਖਾਂ ਦੇ ਮੱਕੇ ਕੋਲੋਂ, ਏਡਾ ਵੱਡਾ ਉਹ ਸਿੱਖਾਂ ਦਾ ਮੱਕਾ ਹੈ, ਤੁਹਾਨੂੰ ਕਿੱਦਾਂ ਲੱਗਿਆ ਵਾ। ਕਹਿਣ ਲੱਗੇ ਵੀ ਸੱਚ ਪੁੱਛਦੇ ਹੋ, ਰੱਬ ਦੀ ਉੱਥੇ ਖੁਸ਼ੀ ਹੈ, ਰੱਬ ਪ੍ਰਤੱਖ ਖੁਸ਼ ਆ ਉੱਥੇ ਪ੍ਰਤੱਖ। ਕਿਹਾ ਸੀ ਅੱਟ ਖੜਕੇ ਦੁੱਕੜ ਵੱਜੇ, ਨਾਲੇ ਅੱਟ ਖੜਕਦੀ ਹੈ ਜਿੱਥੇ ਦੁੱਕੜ ਜੋੜੀ ਵੱਜਦੀ ਹੈ, ਕੀਰਤਨ ਭਗਤੀ ਹੁੰਦੀ ਹੈ, ਨਾਲੇ ਤਪੇ ਚੁੱਲ੍ਹਾ, ਨਾਲੇ ਉੱਥੇ ਚੁੱਲ੍ਹਾ ਤਪਦਾ ਭਾਈ, ਇੰਨੀ ਗੱਲੀ ਰੱਬ ਵੀ ਰਾਜੀ, ਨਾਲੇ ਰਾਜੀ ਬੁੱਲਾ, ਮੈਂ ਤਾਂ ਇੰਨਾ ਖੁਸ਼ ਹੋਇਆ ਵੇਖ ਕੇ ਵੀ ਮਨ ਮੇਰਾ ਖੁਸ਼ ਖਿੜ ਗਿਆ ਰੋਮ ਰੋਮ, ਉੱਥੇ ਜਾ ਕੇ ਸਿੱਖਾਂ ਦੇ ਮੱਕੇ। ਇਹਨਾਂ ਗੱਲਾਂ ਨਾਲ ਰੱਬ ਅੱਲਾ ਅੱਲਾ ਤਾਲਾ ਵੀ ਖੁਸ਼ ਹੈ, ਜਿੱਥੇ ਤਿੰਨ ਚੀਜ਼ਾਂ ਨੇ तीन सहूलतां ने। सौ तन की खुराक, मन की खुराक, आत्मा की, आए गए नूं आसरा, तां मैं भी खुश हां। हैरान हो गए सुन के, इहो जिहा ईसाई फकीर सी। ते कहन लगा जदों पुछया, भूरियां वाले भूप की है, मुगल पठान छीए। कहन लगा भी सच ये पुछदा भी भूरियां वाले जिहड़े सिंह ने ना बुक, ये राजे कर दिते ने, ते मुगल पठान छीए। हुण तुसीं मुगल पठान, थोड़ा नाश हो गया, तुहाडा राज नहीं जे रहना। हुण ये गल पक्की है, ये मैनू समझ पै गई है।
1: सोई काम थी जो रजाई भई रब की,
0: कोई काम हुंदे ने संसार विच उन्ना ही सोहना इन्हां दा जीवन है जो रब की रजा है। जो रब की रजा हुंदी है ना, कोई काम हुंदा वा। ते हुण इस करके कईआं ने विद्वान महापुरश सचखंड वासी श्री मान संत बाबा गुरबचन सिंह जी खालसा पिंडरां वाले, ये साखी उन्होंने इउं बयान कर दिओ, कहिंदे भी जदों मुल्तान खालसे ने घेरिया होया सी, मुल्तान दा किला वो टहिंदा नहीं सी, फड़े होए सी पठान अगे, जोरावर पठान, बहुत दिन हो गए सी मुल्तान फतेह नहीं हुंदा सी। फिर महाराजा रणजीत सिंह साहब जी ने पता किया भी गल की है, इन्ना जोर खालसे दा लगा। वो किसी ने दसिया, सूईए ने, सी आई डी रिपोर्टर ने, भी एक बन्ने बुले शाह फकीर बैठा वा, साई बुले शाह, वो भी पुग्या फकीर है। वो अपना उत्थे ऊंडा घोटना ते आसन जमाई बैठा वा, ते उत्थे बंदगी करदा। उन्हें पठाना ने उहदी शरण लई है, भी महाराज साडी खुदा अगे अपील करो, तुहाडी शरण च आं, भी आ मुल्तान बच जावे। सिख कश्मीर भी लै गए है, लाहौर भी लै गए है, पेशावर भी इन्ना लै जाना, जे मुल्तान जित लिया तां अपने पल्ले की रहू, चार वड्डे ने। सो ये कृपा करो, हुण ये बच जावे, सिखां दी हार हो। वह बह गया, हुंदा ही आपदियां दा पक्ख हुंदा ही है। साडे महापुरश भी करदे रहे, बाबा साहिब सिंह जी बेदी नाल चढ़दे रहे, अकाली फूला सिंह अरदासां करके खालसा पंथ। अपना धर्म सब नूं प्यारा हुंदा है, साडा राज साज रहे। कुछ फर्ज भी हुंदे है साधुआं दे, अपनी कौम नाल खड़ना। तो इस करके इधर बाबा वीर सिंह जी नुरंगाबाद वाले जिथे संत छपाई सन, वड्डे महापुरश दसदे ने, वह उदों इस जंग विच नहीं गए, शेरे पंजाब ने नहीं बुलाया, वह मुठियां वाले बैठे से अपने डेरे दरिया ते फिरोजपुर, जिथे उन्हां दी शहीदी हुंदी बाद। वो जदों सी आई डी रिपोर्टर ने दसिया भी उत्थे साई बुले शाह बैठा जी उन्हां दी मदद ते, वो बंदगी लगा है ता नहीं फतेह हो गए। कहिंदा अच्छा, उन्हें कहा फिर जो उधर साई बैठा तो अपने कोल कड़ा है नहीं महापुरश। शेरे पंजाब आंदा भी उस वेले घोड़सवार एक दुड़ाया लाहौर तो मुठियाले भेजिया फिरोजपुर, भी बाबा वीर सिंह जी ने कहो भी महापुरशो उधर बैठा साई बुले शाह, तो इधर तुम खड़ो, हुण कृपा करो, तुम अरदास करो इधरों भी मुल्तान फतेह हो जाए। लोहे नूं लोहा ही कटदा। तां उस वेले साध संगत जी जदों वो घोड़सवार आया महापुरशां कोल, बाबा वीर सिंह जी वह ब्रह्म ज्ञानी महापुरश, बहुत स्थान ने इन्हां दे हिंदुस्तान विच, ये महापुरश थे, बड़े सूरबीर सन, इंद्रे जित सन। उस वेले जदों उन्हें आके बेनती की भी सरकार वल्लों आ बेनती है तुहाडे चरणां च, सिंह साहब महाराजा रणजीत सिंह साहब जी ने भेजिया वा, तुसी कौम दे महापुरश हो, उत्थे नहीं तुहानू सद्या, इत्थों कृपा करो, आ गल बन गई। तां उन्हां कहा कोई गल नहीं भाई, सानू जाण दी लोड़ ही नहीं, थोड़ा जिहा ध्यान लाया वेख्या ते उन्हां भी कहा भी ठीक है, बैठा वा बुले शाह उत्थे। महापुरश सब कुछ वेख लैंदे, उन्हां नूं लिखिया हुंदा ब्रह्म ज्ञानी, तो कुछ नहीं छुपया हुंदा। उस वेले रुका लिखिया सेफ नूं, कहिंदे लिया भी कागज़ ते एक स्याही लै के, तो उन्हें रुका लिखिया, वो तो दो ही गल्लां लिखियां जिहड़ियां इत्थे कवि जी कह रहे ने, भूरियां वाले भूप की ए, ये बुले शाह ने मगरों कहा सी उन्हां नूं रुका पढ़ के, बाबा वीर सिंह नुरंगाबाद दा। तां उस वेले लिख दिता भी भाई बुले शाह नूं संबोधन करके, भी साईं जी तुसीं रब दे प्यारे हो, तुहाडी भी रह जाऊगी इज्जत, कि उस तों पहलां खराब होवे तुहाडी इज्जत, ਤੁਹਾਡੇ ਇਸਲਾਮ ਵਿੱਚ ਵੀ ਸਾਈਂ ਬੁੱਲੇ ਵਸਾ ਦੀ ਸੁਣੀ ਨਹੀਂ ਮਹਾਰਾਜ, ਇਹ ਕੱਚਾ ਫਕੀਰ ਆ। ਸਾਈਂ ਜੀ ਤੁਸੀਂ ਵੀ ਜਾਣੀ ਜਾਣ, ਅਸੀਂ ਤੁਹਾਨੂੰ ਇਸ਼ਾਰਾ ਕਰਦੇ ਹਾਂ, ਤੁਸੀਂ ਉੱਠ ਜਾਓ ਇੱਥੋਂ, ਆਪਣਾ ਕੁੰਡਾ ਘੋਟਣਾ ਚੱਕ ਕੇ ਤੁਸੀਂ ਨਾ ਬੈਠੋ ਇੱਥੇ। ਕਿਉਂ? ਜੋ ਅਕਾਲ ਪੁਰਖ ਦੀ ਰਜ਼ਾ ਹੁਣ ਉਹ ਰਜ਼ਾ ਤੁਹਾਨੂੰ ਦੱਸਦੇ ਨੇ, ਜੋ ਹੁਕਮ ਵਰਤਣਾ ਵਾ ਇਹ ਮੁਲਤਾਨ ਜਿੱਤ ਕੇ ਰਹਿਣਾ, ਇਹ ਖਾਲਸੇ ਨੇ ਫਤਿਹ ਕਰ ਲੈਣਾ, ਅਤੇ ਤੁਸੀਂ ਵਿੱਚ ਨਾ ਆਵੋ, ਨਹੀਂ ਤਾਂ ਮੈਂ ਵੀ ਆ ਜਾਂਦਾ ਇੱਥੇ। ਉਹਨਾਂ ਲਿਖਿਆ ਸਿਰਫ ਇੰਨਾ ਹੀ ਵੀ ਦੇਖੋ ਕਰਤਾਰ ਦੇ ਕੈਸੇ ਰੰਗ ਬੀਤੇ, ਭੂਰਿਆਂ ਵਾਲੇ ਰਾਜੇ ਕੀਤੇ। ਇਹ ਰੁੱਕਾ ਲਿਖ ਕੇ ਉਹਨਾਂ ਨੇ ਭੇਜ ਦਿੱਤਾ ਬੁੱਲੇ ਸ਼ਾਹ ਸਾਈਂ ਨੂੰ ਸੰਬੋਧਨ ਕਰਕੇ, ਵੀ ਕਰਤਾਰ ਦੇ ਰੰਗ ਨੇ ਇਹ ਹੁਕਮ ਹੈ ਰਜਾ, ਅਤੇ ਭੂਰਿਆਂ ਵਾਲੇ ਜਿਹੜੇ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ, ਭੂਰਿਆਂ ਨੂੰ ਲਪੇਟ ਕੇ ਰੱਖਦੇ ਉੱਪਰ ਦੀ ਬੁਕਲਾ ਮਾਰ ਕੇ, ਇਹ ਰਾਜੇ ਕੀਤੇ ਆ ਰੱਬ ਨੇ, ਹੁਣ ਇਹਨਾਂ ਨੇ ਰਾਜ ਕਰਨਾ ਵਾ, ਬਸ ਕੋਈ ਟਾਲ ਨਹੀਂ ਸਕਦਾ। ਇੱਕ ਮੁਲਤਾਨ ਕੀ ਆ, ਸੋ ਕਈ ਮੁਲਤਾਨ ਆਉਣਗੇ, ਜਮਰਾਓ ਤੱਕ ਜਾਣਾ ਇਹਨਾਂ ਨੇ। ਸੋ ਜਦੋਂ ਇਹ ਰੁੱਕਾ, ਉਹ ਕਹਿੰਦੇ ਵੀ ਉਹਨੂੰ ਜਾ ਕੇ ਫੜਾ ਦਿਓ, ਉਹ ਲੈ ਕੇ ਗਏ ਉੱਥੇ ਫੜਾਇਆ। ਜਿਉਂ ਬੁੱਲੇ ਸ਼ਾਹ ਨੇ ਪੜਿਆ, ਉਸੇ ਵੇਲੇ ਬਾਬਾ ਬੁੱਲਾ ਸ਼ਾਹ ਜਾ ਕੇ ਕੁੰਡਾ ਘੋਟਣਾ ਆਪਣਾ ਤਿੱਤਰ ਹੋ ਗਿਆ ਉੱਥੇ। ਉਹ ਕਹਿਣ ਲੱਗੇ ਮਸੋ ਮਹਾਂਪੁਰਸ਼ੋ, ਤੁਸੀਂ ਇਹ ਕੀ ਗੱਲ, ਤੁਸੀਂ ਕਿਉਂ ਚੱਲੇ ਹੈ? ਉਸ ਵੇਲੇ ਇਹ ਗੱਲ ਕਹੀ ਸੀ, ਭੂਰਿਆਂ ਵਾਲੇ ਭੂਪ ਕੀ ਹੈ ਮੁਗਲ ਪਠਾਨ ਛੀਏ, ਵੀ ਭਰਾਵੋ ਇਹ ਹੁਣ ਰਜਾ ਹੈ, ਇਹ ਭੂਰਿਆਂ ਵਾਲੇ ਰਾਜੇ ਕਰ ਦਿੱਤੇ ਆ, ਨਿਰੰਕਾਰ ਨੇ ਅੱਲਾ ਤਾਲਾ ਨੇ, ਹੁਣ ਰਾਜ ਇਹਨਾਂ ਦਾ ਹੋਣਾ ਹੈ, ਤੁਹਾਡਾ ਜ਼ੋਰ ਜ਼ੁਲਮ ਜਿਹੜਾ ਉਹ ਨਾਸ ਹੋ ਗਿਆ, ਉਹਦੇ ਕਰਕੇ ਰਾਜ ਪ੍ਰਤਾਪ ਖਤਮ ਹੋ ਜਾਣਾ ਵਾ, ਅਤੇ ਇਹ ਮੁਗਲ ਪਠਾਨ ਹੁਣ ਨਾਸ ਹੋ ਜਾਣੇ ਆ, ਇਸ ਕਰਕੇ ਹੁਣ ਮੈਂ ਨਹੀਂ ਵਿੱਚ ਆਵਾਂਗਾ, ਮੈਨੂੰ ਇਹ ਸਮਝ ਪੈ ਗਈ ਹੈ।
1: ਸੋਈ ਕੰਮ ਥੀ ਜੋ ਰਜਾਈ ਪਈ ਰੱਬ ਕੀ,
0: ਉਹੀ ਕੰਮ ਸੋ ਹੋ ਰਹੇ ਨੇ, ਥੀ ਏ ਉਹੀ ਹੋ ਰਹੇ ਨੇ ਜੋ ਰੱਬ ਦੀ ਰਜਾ, ਫਿਰ ਕਿਹਾ ਸੀ ਜੋ ਅੱਲਾਹ ਤਾਲਾ ਦੀ ਰਜਾ ਹੈ, ਇਸ ਕਰਕੇ ਮੈਂ ਵਿੱਚ ਨਹੀਂ ਇੱਥੇ ਬੈਠਾਂਗਾ।
1: ਜੇਕਰ ਗੋਬਿੰਦ ਸਿੰਘ ਨਾਹੇ ਹੋ ਤਾਂ ਖਾਲਸਾ ਜੀ,
0: ਅਤੇ ਇਹ ਗੱਲ ਕਹੀ ਸੀ ਵੀ ਬੁੱਲੇ ਸ਼ਾਹ ਨੇ। ਦੂਜੀ ਜਿਹੜੀ ਆਮ ਸ਼ੇਅਰ ਉਹਨਾਂ ਦਾ ਜਿਹੜਾ ਆਪਾਂ ਪੜ੍ਹਦੇ ਅਤੇ ਸੁਣਦੇ ਹਾਂ, ਜਦੋਂ ਉਹਨਾਂ ਪੁੱਛਿਆ ਸੀ ਪੰਥ ਖਾਲਸਾ ਬਾਰੇ, ਤਾਂ ਫਿਰ ਕਿਹਾ ਸੀ ਵੀ ਜੇਕਰ ਗੋਬਿੰਦ ਸਿੰਘ ਨਾਹੇ ਹੋ ਤੋ ਖਾਲਸਾ ਜੀ, ਖਾਲਸਾ ਜੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ,
1: ਬੇਸ਼ੱਕ ਤਾਂ ਅਬਲੋ ਸੁਨਤ ਹੋਤੀ ਸਭ ਕੀ,
0: ਬੇਸ਼ੱਕ ਬਿਨਾਂ ਸ਼ੱਕ ਤੋਂ, ਸੋ ਇੱਕ ਰਸ ਸਾਰਿਆਂ ਦੀ ਸੁਨਤ ਹੋਣੀ ਸੀ, ਸਾਰੇ ਮੁਸਲਮਾਨ ਹੋਣੇ ਸੀ, ਸਾਰਾ ਹਿੰਦੁਸਤਾਨ। ਸੋ ਉੱਧਰ ਤਾਂ ਫੈਲ ਹੀ ਗਏ ਸੀ, ਮਲੇਸ਼ੀਆ ਇੰਡੋਨੇਸ਼ੀਆ ਉੱਥੋਂ ਤੱਕ ਤਾਂ ਸਾਰੇ, ਸਾਰਾ ਹਿੰਦੁਸਤਾਨ ਅੱਜ ਤਾਂ ਸਾਰਾ ਬੰਗਾਲ। ਸੋ ਇਸ ਤਰੀਕੇ ਨਾਲ ਪਾਕਿਸਤਾਨ ਵੀ ਉਦੋਂ ਵਿੱਚ ਹੀ ਸੀ, ਇਰਾਨ ਤੱਕ ਸੀ ਹੱਦ ਹਿੰਦੁਸਤਾਨ ਦੀ। ਇਹ ਸਾਰੇ ਉਹਨੇ ਇਹ ਗੱਲ ਕਹੀ ਸੀ ਇੱਕ ਵੀ ਸੱਚੀ ਗੱਲ ਤਾਂ ਇਹ ਹੈ ਵੀ ਆ ਖਾਲਸਾ ਜਿਹੜਾ ਵਾ ਇਹਨੇ ਬਚਾ ਲਿਆ ਜੇ ਹਿੰਦੁਸਤਾਨ, ਉੱਥੇ ਸਨਾਤਨੀ ਧਰਮ ਬਚ ਗਿਆ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ, ਕਿੱਡੀ ਵੱਡੀ ਕੁਰਬਾਨੀ ਆਪਣੇ ਬੱਚਿਆਂ ਦੀ, ਆਪਣੇ ਮਾਤਾ ਪਿਤਾ ਦੀ, ਸੱਚੇ ਪਾਤਸ਼ਾਹ ਆਪਣੇ ਭਰਾਵਾਂ ਦੀ, ਆਪਣੇ ਖਾਲਸਿਆਂ ਦੀ, ਪਿਆਰਿਆਂ ਦੀ, ਖਾਲਸਾ ਪੰਥ ਸਾਜ ਕੇ ਨਾ ਕਰ ਦਿੱਤਾ, ਉਹਨਾਂ ਦੀ ਭਗਤੀ ਸ਼ਕਤੀ ਨਾਲੇ ਜੜ੍ਹਾਂ ਜਿਹੜੀਆਂ ਜ਼ੁਲਮੀ ਰਾਜ ਦੀਆਂ, ਐਡੇ ਵੱਡੇ ਰਾਜ ਦੀਆਂ, ਮੁਗਲੀਆ ਹਕੂਮਤ ਦੀਆਂ ਪੱਟੀਆਂ, ਉਹਨਾਂ ਦੇ ਖਾਲਸੇ ਦੇ ਸ਼ਹੀਦੀਆਂ ਨਾਲ, ਖਾਲਸੇ ਦੇ ਦਮਦਾਰ ਜੰਗਾਂ ਨਾਲ, ਜੇ ਮਹਾਰਾਜ ਸੱਚੇ ਪਾਤਸ਼ਾਹ ਨਾ ਹੁੰਦੇ। ਇਹ ਵੀ ਕਿਹਾ ਸੀ ਜਦੋਂ ਪੁੱਛਿਆ ਸੀ ਪੰਥ ਬਾਰੇ ਤੁਹਾਡੇ ਕੀ ਵਿਚਾਰ ਨੇ, ਉਸ ਵੇਲੇ ਕਿਹਾ ਸੀ, ਉਹਦੇ ਅਰਥ ਕੀਤੇ ਕਵੀ ਜੀ ਨੇ, ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ, ਫਿਰ ਸਾਰਿਆਂ ਦੀ ਸੁਣ, ਸਾਰੇ ਥਾਵਾਂ 'ਤੇ ਮਸੀਤਾਂ ਹੀ ਹੋਣੀ, ਅੱਲਾਹੁ ਅਕਬਰ ਹੀ ਹੋਣਾ ਸੀ ਸਵੇਰੇ, ਬਾਣੀ ਦਾ ਕੋਈ ਨਾਂ ਨਹੀਂ ਆਉਣਾ ਸੀ, ਕੋਈ ਮੰਦਰਾਂ 'ਚ ਟੱਲ ਨਹੀਂ ਖੜਕਣੇ ਸੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੇਣ ਆ। ਜਦੋਂ ਇਹਨਾਂ ਨੂੰ ਪੁੱਛਿਆ ਸੀ ਤੇ ਇਹਨਾਂ ਦੋ ਲਾਈਨਾਂ ਦੇ ਵਿੱਚ ਏਡੀ ਵੱਡੀ ਗੱਲ ਕਹਿ ਦਿੱਤੀ ਸੀ ਬੁੱਲੇ ਸ਼ਾਹ ਨੇ।
1: ਫਿਰ ਜਬ ਰਾਜ ਸਾਜ ਸਿੰਘ ਨਾ ਪੈਥਾ ਦਾ ਰਾਜ ਆਇਓ,
0: ਸੋ ਇਸ ਤਰ੍ਹਾਂ ਦਾ ਉਹ ਖਾਲਸਾ ਸੀ ਗੁਰੂ ਕਾ, ਤੇ ਫਿਰ ਜਦੋਂ ਕਹਿੰਦੇ ਰਾਜ ਸਾਜ, ਅੱਧੀ ਸਦੀ ਲੜਨ ਤੋਂ ਬਾਅਦ ਪੂਰੀ, ਤੇ ਫਿਰ ਜੋ ਸਿੰਘਾਂ ਦੇ ਕੋਲ ਰਾਜ ਸਾਜਾ ਮਿਸਲਾਂ ਬਣ ਗਈਆਂ ਲਾਕੇ ਮੱਲ ਲਏ
1: ਕਾਜ ਹੋਣੇ ਲਾਗੇ ਸਾਜ ਕੈ ਗੁਰੂ ਰਹੇ
0: ਸੋ ਸਾਰੇ ਕੰਮ ਫਿਰ ਹੋਣ ਲੱਗ ਗਏ ਪੰਥ ਦੇ ਅਟਮਿਟ ਤੇ ਫਿਰ ਗਰੂਰ ਵੀ ਆ ਗਿਆ
1: ਆਪੇ ਸਿੰਘੀ ਰੀਤ ਪ੍ਰੀਤ ਪਾਰ ਤੇ ਪ੍ਰਤੀਤ ਰਹੇ
0: ਪਰ ਸਿੰਘਾਂ ਵਾਲੀ ਰੀਤ ਮਰਿਆਦਾ ਜਿਹੜੀ ਸੀ ਉਹ ਬੜੀ ਬੜੀ ਪ੍ਰੀਤ ਨਾਲ ਪ੍ਰੇਮ ਨਾਲ ਪਾਲਣਾ ਕੀਤੀ ਉਹ ਮਰਿਆਦਾ ਨਹੀਂ ਛੱਡੀ ਕਿਸੇ ਨੇ
1: ਸੁੱਧ ਚੀਤ ਸਹਿਮਹੀਤ ਮੀਤ ਮੀਤ ਪੂਰਾ ਥੇ
0: ਜਿੱਤ ਸੁੱਧ ਪੂਰੇ ਰੱਖ ਕੇ ਸਾਫ਼ ਸੁਥਰੇ ਤੇ ਵੱਡੇ ਤੋਂ ਵੱਡੇ ਮਿੱਤਰਾਂ ਦੀ ਨਿਆਈ ਹੋ ਕੇ ਆਪਸ ਵਿੱਚ ਥਵਾਕ ਨਾਲ ਰਹਿੰਦੇ ਸਨ
1: ਦੇਵ ਤੇ ਕਮਾਈ ਮੈਂ ਸੇ ਦਸ ਵੰਦ ਗੁਰੂ ਹੇ
0: ਤੇ ਉਦੋਂ ਰਾਜ ਆਉਣ ਤੇ ਫਿਰ ਮਾਇਆ ਆ ਜਾਂਦੀ ਸਭ ਕੁਝ ਆ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂ ਦਾ ਸਭ ਕੁਝ ਸਮਝ ਕੇ ਦਸਵਾਂ ਇਸ ਦਸਵੰਧ ਆਪਣੀ ਕਮਾਈ ਵਿੱਚੋਂ ਪੂਰਾ ਗੁਰੂ ਨੂੰ ਦਿੰਦੇ ਸੀ ਭੇਟ ਕਰਦੇ ਸਨ
1: ਅਸਨ ਬਸਨ ਸਿੱਖ ਸਾਧਨ ਕਾ ਗੁਰਾਂ ਥੇ
0: ਸੋ ਅਸਨ ਬਸਨ ਭੋਜਨ ਸੋਹਣੇ ਵਸਤਰ ਸਿੱਖਾਂ ਸਾਧੂਆਂ ਨੂੰ ਮਹਾਤਮਾ ਨੂੰ ਉਹ ਪੂਰੇ ਦਿੰਦੇ ਸੀ ਉਹਨਾਂ ਦਾ ਸਨਮਾਨ ਪੂਰਾ ਰੱਖਦੇ ਸੀ
1: ਸੂਰੇ ਥੇ ਉਦਾਰ ਪੂਰੇ ਕੂਰੇ ਨਾ ਕਰੂਰੇ ਭਾਵੇ
0: ਪੂਰੇ ਸੂਰਮੇ ਸੀ ਦਿਲ ਦੇ ਸਖੀ ਸੀ ਬੜੇ ਦਿਲ ਦਰਿਆ ਸੀ ਅਤੇ ਪੂਰੇ ਸੂਰਮੇ ਹੁੰਦੇ ਨਾ ਝੂਠ ਬੋਲਦੇ ਸੀ ਅਤੇ ਨਾ ਹੀ ਉਹ ਨਿਰਦੈ ਸਨ ਸੂਰਮੇ ਯੋਧੇ ਹੁੰਦੇ ਹੋਏ ਵੀ ਨਿਰਦੈ ਨਹੀਂ ਸੀ ਬੜੇ ਦਇਆਵਾਨ ਸਨ ਤੇ ਝੂਠ ਬਿਲਕੁਲ ਨਹੀਂ ਫਿਰ ਵੀ ਬੋਲਦੇ ਸੀ ਰਾਜ ਕਰਦੇ ਹੋਏ ਵੀ
1: ਠੋਰ ਠੋਰ ਨੂਰ ਹੀ ਕੇ ਪੂਰਾ ਸੋ ਜਹੂਰਾ ਥੇ
0: ਥਾਂ ਥਾਂ ਤੇ ਪੂਰਾ ਨੂਰ ਵਰਦਾ ਸੀ ਜਿਨ੍ਹਾਂ ਦੇ ਖਾਲਸਿਆਂ ਦੇ ਚਿਹਰੇ ਪੂਰੇ ਸੋ ਪ੍ਰਤੱਖ ਹੀ ਨੂਰ ਸੀ ਰੱਬ ਦਾ ਰੂਪ ਸਨ ਉਹ ਸਿੰਘ ਰਾਜ ਕਰਨ ਵਾਲੇ ਨਵਾਬ ਕਪੂਰ ਸਿੰਘ ਜੀ ਵਰਗੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸੋ ਸਰਦਾਰ ਹਰੀ ਸਿੰਘ ਜੀ ਭੰਗੀ ਸਰਦਾਰ ਚੜ੍ਹ ਸਿੰਘ ਜੀ ਸ਼ੁਕਰ ਚੱਕੀਏ ਅਕਾਲੀ ਫੂਲਾ ਸਿੰਘ ਉਹ ਕਿੰਨੇ ਕਿੰਨੇ ਮਹਾਂਪੁਰਸ਼ ਸਾਰੇ ਮਹਾਂਪੁਰਸ਼ ਸਨ ਸੋ ਰੱਬ ਦਾ ਰੂਪ ਸਨ ਇਹੋ ਜਿਹੇ ਥਾਂ ਥਾਵਾਂ 'ਤੇ ਇਹਨਾਂ ਦਾ ਰਾਜ ਸੀ ਮਿਸਲਾਂ ਬਣ ਗਈਆਂ ਸੀ ਆਪੋ ਆਪਣੇ ਇਲਾਕੇ ਮੱਲ ਲਏ ਸਨ ਇਉਂ ਖਾਲਸੇ ਦਾ ਸਾਧ ਸੰਗ ਜੀ ਕਵੀ ਜੀ ਸੋਹਣਾ ਇਤਿਹਾਸ ਜੀਵਨ ਸ਼ੈਲੀ ਜਿਹੜੀ ਆਪਣੇ ਸਾਹਮਣੇ ਰੱਖ ਰਹੇ ਨੇ ਇੱਥੇ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ। ਸ਼ਬਦੋ ਤਾਂ ਗਾਵਹੋ ਹਰੀ, ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਅਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾ ਨ ਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਛਾਹ ਜਿਸ ਪਾਸ ਬੈਠਿਆ ਸੋਹੀ ਹੈ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਕੁਮਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜੈ ਕਰ ਭਾਗਾ। ਕਰ ਜੀ ਤੂੰ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਬਲ। ਪੂਰਨ ਪੁਰਖ ਵਧਾਤਾ ਰਹਾਓ ਨਾਨਕ।

ਨਾ ਭਾਈ ਸਾਗਰ ਪੂਰਾ ਭੇਟਿਆ ਉਜਨ ਬਣਤ ਬਣਾਈ ਰਾਮ ਨਾਮ ਔਖਾ ਜੀਆ ਇੱਕ ਨੂੰ ਲਾਈ ਰੱਖ ਲਈ ਇਥਨ ਰੱਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਰਵ ਕਉ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋਣਾ ਤੂੰ ਨਹਿ ਟੁੱਟੈ ਨਿਤਨ ਜਾਹੀ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤੋ ਚਿਤਵਨੀ ਉਦਮ ਕਰੋ ਹਨੀਤ ਹਰ ਕੀਰਤਨ ਕਾ ਆਹਾਰ ਹਰ ਦੇਹੁ ਨਾਨਕ ਕੇ ਮੀਤ ਸੋਹਿਲਾ ਰਾਗੌੜੀ ਗੀਤੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀਅੜੇ ਸੰਭਾਲੀਆਂ ਦੇਖੈ ਕਾਦੇ ਮਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਲ ਸੰਭਾਰ

ਘਰ ਘਰ ਇਹੋ ਪਹੁੰਚਿਆ ਸਦੜੇ ਨਿਤ ਪਵਨ ਸਦਣ ਹਾਰਾ ਸਮਰੀਐ ਨਾਨਕ ਸੇਧ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇ ਸਾਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਇ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪੱਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲਉ ਪਵਨ ਚਬਰੋ ਪਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਭਵਖਣ ਨਾ ਤੇਰੀ ਆਰਤੀ ਅਨਹਤਾ ਸਬਦ ਬਾਜਨ ਤੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾਇਕ ਤੋਹੇ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸਤਵ ਗੰਧ ਵਿਚਲ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੰਵਾਰਤੀ ਹੋਏ

ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲਾਂ ਚ ਬਹਿ ਦੁੱਖ ਪਾਵੈ ਹੈ ਜਮ ਕਾਲ ਸਹ ਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੂਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਪਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਪਾ ਸੁਵਾਰੇ ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਿਜੇ ਬਾਹਰ ਨ ਹੋਏ ਗੋ ਪੇਰਾ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮਾਂਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ

ਸਤਨਾਮ ਸ੍ਰੀ ਵਾਹਿਗੁਰੂ।

ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ

ਦਾਤਾਉ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸੰਵਾਰੇ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸੰਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

Ruchi. ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਕ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਚਲੈ ਨਾਲ ਕਿਵ ਸੁਚਿਆਰਾ ਹੋਈ ਹੈ ਇੱਕ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੇ ਕੋ ਦਾਤ ਜਾਣਾ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਹੁਕਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਕੇ ਹੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੀ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਈ ਭਾਖਿਆ ਪਾਹੁ ਪਾ ਰੱਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖਿਆ ਜਿ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀਆ ਜਿਸ ਨੂੰ ਤਲੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕੇ ਵੈ ਜਾੜੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਆ ਗੁਣ ਨਿਧਾਨ ਗਾਵੀਆ ਸੁੜੀਐ ਮਨ ਰੱਖੀਐ ਭਾਵ ਦੁੱਖ ਪਰ ਹਰ ਸੁੱਖ ਕਰੜ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੌਰ ਬਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਹਿ ਕਦਾਤਾ ਉਸੋ ਮੈਂ ਸੁਣ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਸੁਣ ਜਾਈ ਜੇ ਜੁਗਚਾਰੇ ਹਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾ ਚੱਲੈ ਸਭ ਕੋਈ ਚੰਗਾ ਨਾ ਉਰਖਾਇਕਾ ਜਸਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਨ ਸੁੱਖਿਆ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਯੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵੈ ਮਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਸੁਗਾਹੁ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਕੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਮਾਰਗ ਠੰਗ ਨ ਪਾਏ ਮੰਨਾ ਪਸੂ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇ ਦੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨੈ ਪਾਵੈ ਹੈ ਮੋਕ ਦੁਆਰ ਮੰਨੈ ਪਰਿਵਾਰ ਹੈ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਪਾਵੈ ਹੈ ਨਾ ਭਿੱਖ
ऐसा नाम निरंजन होए जी को मन जाने मन कोई पंच प्रवान पंच प्रधान पंचे पावे दुर्गह मान पंचे सोहे दर राजान पंचा का गुरी ध्यान जी को कह करा विचार करते कह करड़ा नाही सुमार धौल धर्म दया का पूत संतोख था प्रख्या जनसूत जे को बुझा हुआ चार तबला उपर किता भारू धरती होर प्रै होर तस्ते भारत लै कमजोर जी जात रंगा के नाव सबना लिखया बड़ी कलाव इहो लेखा लिख जाना कोई लेखा लिखया किता होए किता तन सवाले रूप कीती दात जाना कौन कूतो किता पसावे को कवाओ तस्ते हो लकड़ी आओ कुदरत कौन कहा विचार वार न जावा एक बार जो तुद भावै साई भली कर तू सदा सलाम तिरंकार असंख जप असंख भाव संख पूजा संख तपताओ संख ग्रंथ मुख वेद पाठ असंख जोग मन राह उदास असंख भगत गुण ज्ञान विचारु असंख सती असंख दातारु असंख सूर मोह पक्षार असंख मोल विलाय तारु कुदरत कौन कहा विचारु वार न जावा एक बार जो तुद भावै साई भली कर तू सदा सलाम तिरंकार असंख मूर्ख अंध घोर असंख चोर हराम कोर संख अमर कर जाहि जोर संख गड़बड़ हत्या कवाहि संख पापी पाप कर जाहि संख कूड़े अर कूड़े फिराहे असंख बलेश मल पकाहे असंख नंदक सर कह भार नानक नीच कह विचार वारिया ना जावा एक बार जो तुद भावै साई भली कर तू सदा सलामत निरंकार असंख नाव असंख थाव अगम अगम असंख लो संकाह हसर भार होए आखरी नाम आखरी सलाह आखरी ज्ञान गीत गुण गा आखरी लिखण बोलण बाण क्रस संजोग बखाण जिन एह लिखे ते सरनाहे जे परमाए तिव ते पाहे जेता कीता तेता नाओ वंडावे नाही को थाओ कुदरत कौन कहा विचार वारिया ना जावा एक बार जो तुद भावै साई भली कर तू सदा सलामत निरंकार भरिया हाथ पैर तन देहि पानी धोता उत्तर सोखे मूत पलीती कपड़ होए दे साबून लिया ओह धोए भरिया मत पापा के संग ओह धोपै नावै कै रंग पुन्नी पापी अखण नाही कर कर करना लिखला जाओ आपे बीज आपे ही खाहु नानक हुकमी आव हो जाओ तीर तप दया दा दान हो जेको पावै तिलका माण सुणिया मन अमन कीता भाओ अंतर गर तीर्थ मनाओ सब गुण तेरे मैं नाही कोय विण गुण कीते भगत न होए स्वास्थात बाणी ब्रह्माओ सत सुहाण सदा मन चाओ कवण सो बेला वखत कवण कवण थित कवण वार कवण सिर उती बाहु कवण जित हुआ आकार वेल न पाई पंडती जी हुआ लिख पुराण वक्त न पायो का दिया जे लिखण ले कुराण थित वार न जोगी जाड़ा रुत बाहु न कोई जा करता सिर टिको साजे आपे जाड़ा सोई किव करे आखा किपसा लाही के वरण इक वजाड़ा नानक आखण सब को आखा एक दुख सियाणा वड्डा साहिब डी नाई कीता जा कहु है नानक जी को आपो जाना अगा गया न सो है पाग ताला पाताल लख आगास आगास ओड़क ओड़क भाल थके वेद कहन कवात सह से उठारा किहन ते वासलु इक धात लेखा हो ता लिखिया लेखा हो विनाश नानक वड्डा आखिया पे जाना आपो सालाही सालाहे एति सुरतन पाइया नदिया अतः वाह पवह समंद ना जानी है समंद साह सुल्तान ग्रह सिती माल धन पीड़ी तुल न होवनी जे तिस मन हो न विसरै अंत ना सिपति कह नंत अंत न करना देन अंत अंत न वेखण सुन अंत अंत न जापै क्या मन मंत अंत न जापै कीता आकार अंत न जापै पार वार अंत कारण कीती बिललाही ता के अंत न पाए जाए अंत न जाने कोई बहुता कही है बहुता है वड्डा सा ऊंचा था ऊंचे ऊपर ऊंचा ना हो एवं ऊंचा होवै कोई तो सोचे को जाने सोए जे बड़े आप जाना आप आप नानक नदरी करमी दात बहुता करम लिखिया नाओ जाए वड्डा दाता त्रिनत माए कीते मंगा हजूद अपार कीते अगणत नहीं विचार कीते खत टह बेकार कीते लै लै मकर पाहे कीते मूर्खाही खाहे कीते अदुख भूख सद मार एह पेदा तेरी दातार बंद कलासी पहाड़ा होए हो राख न सकै कोई जी को खाए को अखण पाए ओह जाना जीती अमोह खाए आपे जाना आपे दे आख से पहे के जिसनु बख्शे सिपत सलाह नानक पातशाही पातशाह अमल गुण मुल व्यापार मुल व्यापारी मुल पंडहर मुल अवह मुला जाहि मुल भय मुला समाहे
ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜੇ ਕਰਬ ਖਿਆਣ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸਵਰ ਨਾਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਾਹੇ ਕਾਹੇ ਉੱਠੜ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਕੇ ਜੇ ਉੜ ਭਾਵੈ ਤੇ ਉੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲਵੇ ਗਾੜੂ ਤਲ ਕੇ ਅਸਰ ਗਾਬਾਰਾ ਗਾਬਾਰੂ ਸੋ ਦਰ ਕੇ ਹਾਸੋ ਕਰਕੇ ਹਾਜਿਤ ਬਸਰ ਬਸਮਾਲੇ ਵਾਜੀ ਨਾਦ ਅਨੇਕ ਆਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੋਹ ਲੋ ਪਾਵਣ ਪਾਣੀ ਵੈਸਨਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚੇਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅਦਾਸਨ ਬੈਠੇ ਦੇਵਤੇ ਆਧਾਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਕੀਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਣ ਤੂੰ ਪਾਈ ਤੇਰੇ ਅਠਤਲ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋਂ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਤਨਾ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪ ਨਾਥ ਨਾਤੀ ਸਭ ਜਾ ਕੀ ਰੇ ਦਿਸਤ ਅਵਰਸਾਦ ਸੰਯੋਗ ਵਿਯੋਗ ਦੁਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੇ ਆਇ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਹੋ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹੋ ਵਿਡਾਡ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਘਰ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰੂ ਜੋ ਨਾ ਜੁਗਤੀ ਛੁੱਟਾ ਸੰਸਾਰੂ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ

ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸੋ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਹੈ ਕਿਤੇ ਅਖਾਣੀ ਕਿਤੇ ਬਾਣੀ ਕਿਤੇ ਪਾਤ ਨਿਰੰਦੋ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾਨਾਦ ਵਿਨੋਦ ਕੋਟ ਆਨੰਦ ਸਰਮ ਕਰਨ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਆ ਸੁਰਤ ਮਤ ਮਨ ਬੁੱਧ ਤਿਥੈ ਘੜੀਆ ਸੁਰਤ ਸਿੱਧਾ ਕੀ ਸੁਧ ਕਰਮ ਕਣ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਰ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਹੇ ਤਾ ਕੇ ਰੂਪਨਖਤ ਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਸਹਿਮਨ ਮਾਹੇ ਤਿਥੈ ਭਗਤ ਵਸੈ ਕੇਲੋ ਕਰਹਿ ਆਨੰਦ ਸੁੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨ ਅੰਤੋ ਤਿਥੈ ਲੋ ਅਲੋ ਆਕਾਰੂ ਜਿਵ ਜਿਵ ਹੁਕਮ ਤਵਤ ਵਿਕਾਰੂ ਵੇਖਾ ਵਿਕਸਾ ਕਰ ਵਿਚਾਰੂ ਨਾਨਕ ਕਥਨਾ ਕਰੜਾ ਉਸਾਰੂ ਜਾਤ ਪਹਾਰਾ ਧੀਰ ਸੁਨਿਆਰਾ ਹਰਨ ਮਤ ਵੇਦ ਹਥਿਆਰ

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰੜੇ ਭੇਖ ਕੋ ਕਹਿਣ ਸਕਤ ਕਿਹੇ ਅਚਲ ਮੂਰਤ ਅਰ ਭਉ ਪ੍ਰਕਾਸ਼ ਮਿਤੋ ਕਹਿ ਜੈ ਕੋਟਿੰਦਰ ਇੰਦਰਾਣ ਸਾਹੀ ਸਾਹਣ ਗਣਜੈ ਤ੍ਰਿਭੁਵਨ ਮਿਹੀ ਪੋ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤੋ ਤਵ ਸਰਬਨਾਮ ਕਥਕ ਕਵਨ ਕਰਮ ਨਾਮ ਵਰਣ ਸਮਤ ਪੁਜੰ ਪ੍ਰਿਆਤ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਚੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਾਸ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਬੇ ਅਦੇ ਸਿੰਘ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੀ ਨਮੋ ਸਰਬਦਿਆਲੀ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਕਾਪੇ ਨਮੋ ਸਰਬਤਾਪੇ ਨਮੋ ਸਰਬਕਾਲੀ ਨਮੋ ਸਰਬਪਾਲੇ ਨਮਸਤਸਦੇ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰ ਨਮਸਤੰਗ ਕਰਤਾਰੰ ਨਮੋ ਸਰਬਧੰਦੇ ਨਮੋ ਸਦਵੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ

ਦੇਵੇ। ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮ ਸਰ ਭਾਉਣੇ, ਅਨੰਗੀ ਅਨਾਥ ਨਮ ਸੰਗੀ ਪਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ। ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ, ਕਲੰਕ ਅੰਗ ਬਿਰਾਨੀ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸੁਬਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸੁਬਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸੁਬਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਭਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇ ਸੁਬਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੀ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਨ ਮਾਨੇ, ਨਮੋ ਰੋਗ ਰੋਗੀ, ਨਮਸਤੰਗ ਇਸ਼ਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾਨ ਸਤਨਾਨੰਦ ਸਰਵੰਗ ਪ੍ਰਣਾਸੀ ਅਨੂਪੇ।

ਜਿਮ ਭਵ ਗਰਨ ਭੰਜਨ ਹਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸੋ ਧਰਮ ਧਾਮ ਸੋ ਭਰਮਡਾ ਤੋ ਭੂਤਾ ਲੱਖ ਭੇਸੋ ਅੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾਮੋ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪ ਅਮੀਕ ਅਨੁਸਤ ਏਕ ਮੁਖਾ ਵਧੂਤੈ ਗਰਭਗੰਜਨ ਸਰ ਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਕ ਸਰਬ ਸਾਸਨ ਜਾਣੀ ਜਿਹੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾਕਹਿ ਨੇਤ ਭਗਤ ਨਿਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੀ ਬਹ ਚਿਤੋ ਮਾਧੁ ਭਾਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਨੰਗਨ ਭਉ ਪ੍ਰਕਾਸ਼ ਨਿਸਤਰੀ ਨਾਸ਼

ਕਾਰਨ ਭੂਤੇ ਅੰਗਾਬਾ ਭੰਗ ਗਤ ਮਿਥ ਪਾਰ ਗੁਣ ਗਰਮਦਾਸ ਮੌਨ ਗੁਣ ਪ੍ਰਣਾਮ ਨਿਰਭੈਨ ਕਾਮ ਅਤ ਉਤ ਪ੍ਰਚੰਡ ਮਿਤ ਗਤ ਅਖੰਡ ਆਲਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਅਪਾਰੇ ਹਰੀਮ ਕਰੀਮ ਨਿਰਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿਤਰੈ ਪਰੇ ਪਵਿੱਤਰੈ ਪ੍ਰਤੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਾਤਸਤੇ ਕਿ ਅਛਜ ਦਿਸੈ ਕਿ ਅਭਿਜ ਪਿਸੈ ਕਿ ਅਗੰਜ ਕਰਮੈ ਕਿ ਅਭੰਜ ਭਰਮੈ ਕਿ ਅਭਿਜ ਲੋਕੈ ਕਿ ਅਦੁਤ ਸੁਕੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਣੈ ਕਿ ਰਾਜਨ ਪ੍ਰਭੈ ਕਿ ਧਰਮੰਗ ਤੁਜੈ ਕਿ ਅਸੋਕ ਵਰਣੈ ਕਿ ਸਰਬਾ ਭਰਣੈ ਕਿ ਜਗਤੰ ਕ੍ਰਿਤੀਐ

ਸਫਲ ਗੁਨਾਹੇ ਕੇ ਸਾਹਣ ਸਾਹੇ ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਧ ਹੈ ਕਿ ਰਾਜ ਕਰਹੀ ਮੈਂ ਕਿ ਕਰਮ ਕਰੀਮੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਪਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਪਹਨਾ ਹੈ ਕਿ ਸਰਬਤਰ ਮਾਨਾ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀ ਮੈਂ ਕਿ ਪਰਮੰਗ ਅਫੀ ਮੈਂ ਕਿ ਅਕਲ ਅਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਉਸ ਨਾਲ ਵਜੂ ਹੈ ਤਮਾਮ ਰੁਜੂ ਹੈ ਹਮੇਸ਼ਰ ਸਲਾਮ ਹੈ ਸਲੀ ਖਤਮ ਦਮ ਗਨੀ ਮਲਸਤ ਕਸਤਾ ਹੈ ਗਰੀ ਬਲ ਪ੍ਰਸਤਾ ਹੈ ਬਿਲਾਂਦਲ ਮਕਾਨਾ ਹੈ ਜ਼ਮੀਨੋ ਜਮਾਨਾ ਹੈ ਤਮੀ ਜੁਲ ਤਮਾਮ ਹੈ ਰੁਜੁਅਲ ਨਦਾਨਾ ਹੈ ਹਰੀ ਫਰ ਜੀਮ ਹੈ ਰਜਾਇਕ ਯਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਵਾਜੇ ਗਰੀ ਮਨੁੱਖ ਰਾਜ ਹੈ ਨਿਰੁਕਤ ਸਰੂਪ ਹੈ ਤਿਰ ਮੁਕਤ ਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੋਗਤ ਸੁਦਾ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵਲ ਕਾਮੈ ਨਿਰਬਾਦ ਸਰੂਪੈ ਅਗਾਦ ਹਨੂਪੈ ਓ ਅੰਗਾਦ ਰੂਪੈ ਨਾ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁ ਸਰਭਾ ਅਨਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਿਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਅਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲਿਖ ਹੈ ਅਭੇਖ ਹੈ ਅਟਾ ਹੈ ਅਗਾ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਤਾਂ ਪ੍ਰਸਾਦ ਸਰਬੰਗ ਹੰਤਾ ਸਰਬੰਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਛਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੀ ਸਦੈਵ ਪ੍ਰਕਾਸੀ ਅਨੰਗੰਗ ਸਰੂਪੇ ਨਮੋ ਨਰਕ ਨਾਸੀ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਪੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ

ne badi hai ari phol se kan hai ras lip kan hai klank pranas hai samast nivas hai ganjal gani mein jai kar rahim hai samast jaba hai ki sahib kira hai ki nark pranas hai behtar nivas hai ki sarb lag ban hai hameshwar ban hai tamam mult jeev hai samast ajeez hai param parmis hai samast adis hai adis alekh hai hameshwar pekh hai ਜਿਮੀ ਨੁਲ ਜਮਾ ਹੈ ਅਮੀ ਕੁਲ ਅਮਾ ਹੈ ਕਰੀ ਮੁਲਕ ਮਾਲੇ ਕੇ ਜੁਰਤ ਜਮਾਲੇ ਕੇ ਅਤਲੰਗ ਪ੍ਰਕਾਸ਼ ਹੈ ਕਿ ਮਿੱਤੋ ਸਬਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੇਪੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਤਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਪਾਰ ਛੰਦ ਤਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਆਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨਪਹ ਅਨਾਸ ਮੌਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛਜੇ ਅੰਗ ਆਸਨ ਭੰਗ ਉਪਮਾ ਪਾਰੂ ਗਾਤ ਮਿਤੁ ਦਾਰੂ ਜਲ ਥਲ ਅਮੰਡ ਦਿਸ ਭੰਡ

ਸਰਬ ਪਰ ਹੈ ਸਰਬ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਨਾ ਕਰ ਹੈ ਬੇਸਵੰਬਰ ਹੈ ਸਰਬੇਸਰ ਹੈ ਜਗਤੀਸਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਨਾ ਕਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵਾ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇ ਪ੍ਰਿਉ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੋਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ ਭਾਈ ਭਜਨ ਕੇ ਭੂਪਲੀ ਬੈਦ ਨਿਆਵਤ ਸੀ ਸੁਨ ਜਾਤ ਬਚਾਰੇ ਇੱਥੇ ਭਾਈ ਤੋ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀ ਫਰਾਏ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪਿਕ ਭਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਲ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਪਸੇਖਾ ਵੇਦ ਪੁਰਾਣ ਤੇ ਪੁਰਾਣ ਜਮੀਨ ਜਬਾਨ ਸਬਾਨ ਕੇ ਪੇਖਾ ਪਵਨ ਆਹਾਰ ਜਤੀ ਜਤਾਰ ਸਭੈ ਸੁਭਚਾਰ ਹਜ਼ਾਰ ਕੁ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾ ਸੁਧ ਸਿਪਾਹਾ ਦੁਰੰਤ ਦਬਾਹਾ ਸੋ ਸਾਸ ਨਾਦਰ ਜਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੋ ਤਿਆਗ ਜਹਾਨ ਦਾਂ ਚੱਲਾਂਗੇ ਵੀਰ ਪਾਰ ਬੜੇ ਬਿਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਾਹਿਬ ਕੋ ਸਰਨਾਇਕ ਜਾਚਕ ਅਨੇਕ ਉਸ ਏਕ ਦਵਈਆਂ ਦਾਨਵ ਦੇਵ ਨਿੰਦਨ ਸਾ ਤ੍ਰਿਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਤੁਹਨੋ ਪਾਪਨ ਕੇ ਬਹੁ ਪੁੱਚ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੋਨ ਤਰਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਕਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਪਸੇ ਜਮ ਪਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਾਲ ਫੇਰ ਨੰਦ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹਾ ਭਗਤ ਧਿਆਨ ਲਗਾਇਓ ਨਾਥ ਪ੍ਰਿਅ ਲਈ ਸਾਧ ਸਮੁੰਦਰਨ ਲੋਕ ਉੱਪਰ ਲੋਕ ਗਵਾਇਓ ਬਾਸ ਕੀ ਉਹ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਸਾਚ ਕਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁੱਛਾਹ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਤੇਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮਕਾਬੋ ਆਪ ਖਾਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ
ਸੇਵਕ ਸਿੱਖ ਸਭੈ ਕਰਤਾ ਰਾਮ ਮੂਰਛਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਅਵਣ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਜੈ ਅਬਰਿਆਏ ਮਰਨ ਕਾਲ ਕਾ ਤ੍ਰਾਸਨ ਮਰਿਆਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰਿਓ ਰੱਛਾ ਰੱਖ ਲਿਹੋ ਮੋਹ ਰੱਖਣ ਹਾਰੇ ਸਾਹਿਬ ਸੰਨ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀ ਓ ਵੇਦਰਾਜ ਬ੍ਰਹਮਾ ਜੂ ਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹੁਮਾਰਾ

ਕੌਂਸਮਟ ਭੈ ਸ਼ੰਕਰ ਕਾਠਾ ਸਿਗਰੀ ਸ੍ਰਿਟ ਦਿਖਾਈ ਅਚਮ ਭਵ ਆਦ ਜੁਗਾਂਤ ਸਰੂਪ ਸੱਜਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ

ਅਭਿਆਸ ਗੋਬਿੰਦ ਦਾਸ ਤੁਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬੜਿਆਈਆਂ।

ਕਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਅਗਨ ਸਭ ਨਾ ਗਲੰਗ ਸਮਰੱਥ ਸੁਆਮੀ ਸੋ ਕਿਉ ਮਨ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹ ਹਰਨਾਲੇ ਸਾਚੇ ਸਾਹਿਬ ਬਾਂਗ ਕਿਆ ਨਾ ਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕੰਢੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਰਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਗੁਮਾਰਿਆ ਧੁਰਕਣ ਪਾਇਆ ਤੁਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਦਵਾਜੇ

ਗੁਰੂ ਤੇ ਜਾਣਿਆ ਜਾਣਿਆ ਅਨੰਸ ਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲ ਵੇ ਕੱਟੇ ਗਿਆਨ ਜਨ ਸਾਰੇ ਅੰਦਰ ਹੁਣ ਕਾ ਮੋਹਤ ਕਟਾ ਤਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

ਮਲਾਕ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪੋ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਕਤ ਕੇਰੀ ਕਿਤ ਦਿਵਾਲੈ ਪਾਈਐ ਤਨ ਮਨ ਧਨ ਸਭ ਸੋ ਗੁਰੂ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰੰਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ।

ਨਾਲੇ ਸਾਥ ਤੇਰਾ ਚਲ ਨਾਹੀਂ ਤਿਸ ਨਾਲ ਕਿਉਂ ਚਿਤ ਲਾਈ ਐਸਾ ਕਾ ਮੂਲੇ ਨਾ ਕੀਚਾ ਜਿਤੇ ਅੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਨਾ ਜਾਣੇ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।

ਗੁਣ ਰਾਲੀ ਜਿਉਂ ਤੂੰ ਚਲਾਹੇ ਤੇ ਵਿਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤੇ ਵਿਆ ਚਲਾਹੈ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵਿਆ ਚਲਾਵਹਿ ਇਹੋ ਸੋਹਿਲਾਂ ਸ਼ਬਦ ਸੁਹਾਵਾਂ ਸ਼ਬਦ ਸੁਹਾਵਾਂ ਸਦਾ ਸੋਹਿਲਾਂ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰ ਹੈ ਗੱਲਾਂ ਗੱਲੀ ਕਰਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾਂ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਜਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਏ ਮਨ ਸਾਜਾ ਸਹਸਾ ਨ ਜਾਏ ਨ ਜਾਏ ਸਹਸਾ ਕਤ ਸੰਜਮ ਰਾਹ ਕਰਮ ਕਮਾਏ ਸਹਸਾ ਜੀ ਅਮਲੇ ਨੂੰ ਹੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਹੋ ਸ਼ਬਦ ਲਾਗੋ ਹਰ ਸਿਉ ਰਾਹ ਹੋ ਚਿਤ ਲਾਏ

ਤਿੰਨ ਜਨਮ ਜੂ ਹਾਰੇ ਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ। ਵੇਦਾਂ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾਲਿਆ।

ਪਾਠ ਸਾਹਿਬ ਸਤਿ ਸ੍ਰੀ ਅਕਾਲ। ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਵਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਹੈ ਪਰਣਾਏ, ਗੁਰ ਬਿਨੇ ਔਰ ਨਾ ਜਾਣਾ ਕੋਏ। ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ

ਸੱਚੀ ਬਾਣੀ। ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਊ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਊ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਊ, ਸਿਵ ਸਖਤ ਆਪ ਉਪਾਏ ਕਰਤਾ, ਆਪੇ ਹੁਕਮ ਵਰਤਾਏ ਆਵੇ ਕਹਿ।

ਮੂਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਣਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਧਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨੋਹ ਵਸਾਰੀਐ ਮਨੋਹ ਕਿਉਂ ਵਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੀ ਵਡਦਾਤਾ ਸੋ ਕਿਉਂ ਮਨੋਹ ਵਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਨ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ।

ਮਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟਹੋਂ ਰਾਹੇ ਲੋਕ ਬਿਲਾਏ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਏ।

ਦਿਨ ਸੁਭਾਗੇ ਆਪਣਾ ਫਿਰ ਜਾਪੇ। ਹਰ ਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਏ ਸ੍ਰੀ ਰਾਮੇ ਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ੍ਰੀ ਰਾਮ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮਹਿ ਜੋ ਧਰੀ, ਹਰ ਬਿਨ ਅਵਰਣ ਦੇਖੋ ਕੋਈ, ਹਰ ਬਿਨ ਅਵਰਣ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਇਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰਣ ਕੋਈ, ਕਹਿ ਨਾਨਕ ਇਹ ਨੇਤਰੇ ਅੰਧ ਸੇ, ਸਤਿਗੁਰ ਮਿਲਿਆ ਅੰਦਰ ਦ੍ਰਿਸ਼ਟ ਹੋਈ। ਇਹ ਸ੍ਰਵਣ ਹੋ ਮੇਰੇ ਹੋ, ਸਾਚਾ ਸੁਣ ਨੈਣ ਨੂੰ ਪਠਾਏ, ਸਾਚਾ ਸੁਣ ਨੈਣ ਨੂੰ ਪਠਾਏ, ਸਰੀਰ ਲਾਇ ਸੁਣੋ ਸਤਬਾਣੀ, ਜੇ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ, ਸਾਚਾ ਸੁਣ ਨੈਣ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ, ਵਜਾਇਆ ਵਾਜਾ ਪਾਵਣ, ਨਾਉ ਦੁਆਰੀ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ।

ਵਾਜਾਂ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ, ਗਾਵੋ ਤਾਂ ਸੋਹਿਲਾ ਘਰ ਸਾਚਾ ਹੈ ਜਿੱਥੇ ਸਦਾ ਸਤਿਆ ਵਹਿ। ਸੱਚੋ ਧਿਆਵੈ ਹੈ ਜਦ ਭਾਵੈ ਹੈ ਗੁਰਮੁਖ ਜਿਨਾ ਬੁੱਝਾ ਵਹਿ।

ਮੁਖ ਝੂਠ ਵਿਭੂਖਣ ਸਾਰੰ ਤ੍ਰੈ ਪਾਤ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋ ਧੋਤੀ ਬਸਤਰ ਕਪਾਟੰ।

0: ਸਾਧ ਕੋੜੇ ਰਾਸ ਕੁੜਾ ਵਾਪਾਰ ਕੁੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਤੋਰ ਨਾਨੂ ਕੁੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਏ ਹੱਥ ਸ੍ਰੀ ਜਗਤ ਕਾ ਸਾਈ
1: ਨੀਲ ਬਸਤਰ

ਪਟੋ ਜਾਏ ਸੁਚਾਇ ਕਜੇ ਵਿਆਹ ਲੱਗਾ ਪੜਨ ਸਲੋਕ ਕੁਛ ਜਾਏ ਸੁੱਟਿਆ ਕਿਸ ਲੱਗਾ ਦੂਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ

ਹੁਣ ਜਿਸ ਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਕ ਹਲ ਬਰੀ ਕਿਉਂ ਖਾਲੀਏ ਮੰਦਾ ਮੋਲ ਲੱਗੀ ਚਾਹੀਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਹਾਲੀਏ ਕਿਛਲਾਹੇ ਉੱਪਰ ਖਾਲੀਏ ਕਿਛਲਾਹੇ ਉੱਪਰ ਖਾਲੀਏ।

ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਛ ਵਿੱਚ ਸੁਭਾਏਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਲੜੀਵਾਰ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚਾਰ ਚਾਰ ਪਦਿਆਂ ਵਾਲੇ ਉਚਾਰਨ ਕੀਤੇ ਹੋਏ ਰਾਮ ਕਲੀ ਰਾਗ ਵਿੱਚ ਪਾਵਨ ਸ਼ਬਦਾਂ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆ ਰਹੇ ਨੇ। ਪਾਵਨ 853 ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੇ ਜੋ ਨਿਰਗੁਣ ਬ੍ਰਹਮ ਹੈ ਸੱਚੇ ਪਾਤਸ਼ਾਹ ਨਾਮ ਦਾ ਖਜ਼ਾਨਾ ਨਾਮ ਦਾ ਰੰਗ ਜਿਨ੍ਹਾਂ ਦੀ ਸੰਗਤ ਵਿੱਚ ਪੈ ਕੇ ਬੈਠ ਕੇ ਚੜ੍ਹਦਾ ਹੈ ਉਹਨੇ ਸੰਤ ਭਗਤ ਦੁਨੀਆਂ ਦੇ ਵਿੱਚ ਸੱਚੇ ਪਾਤਸ਼ਾਹ ਅਕਾਲ ਪੁਰਖ ਬ੍ਰਹਮ ਹੈ ਅਤੇ ਦੂਜੀ ਮਾਇਆ ਹੈ। ਪਹਿਲਾ ਬ੍ਰਹਮ ਹੈ, ਅਕਾਲ ਪੁਰਖ ਆਪ ਹੈ। ਉਹਨੇ ਫੁਰਨਾ ਕੀਤਾ ਹੈ ਜਦੋਂ ਵੀ ਮੈਂ ਇੱਕ ਤੋਂ ਬਹੁਤੇ ਹਾਂ, ਉਦੋਂ ਬ੍ਰਹਿਮੰਡਾਂ ਦੀ ਸਾਜਨਾ ਹੁੰਦੀ ਹੈ, ਸੰਸਾਰ ਦੀ ਉਤਪਤੀ ਹੁੰਦੀ ਹੈ। ਏਕੋ ਹੰ ਬਹੁ ਸਿਆਮਾ ਪਰਜਾ ਜਾਏ, ਇਸ ਤਰ੍ਹਾਂ ਦੀਆਂ ਸਰੁਤੀਆਂ ਆਉਂਦੀਆਂ ਨੇ ਵੇਦਾਂ ਵਿੱਚ। ਜਦੋਂ ਫੁਰਨਾ ਕੀਤਾ, ਮਾਇਆ ਨੂੰ ਗ੍ਰਹਿਣ ਕਰ ਲੈਂਦਾ, ਮਾਇਆ ਦਾ ਮਾਇਆ ਤੋਂ ਸੰਸਾਰ ਵੱਧਦਾ ਫੁੱਲਦਾ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇਹ ਜੀਵ ਜਿਹੜੇ ਨੇ ਮਾਇਆ ਦੇ ਵਿੱਚ ਲੱਗ ਕੇ ਮਾਲਕ ਦੇ ਨਾਲ ਜੁੜ ਜਾਣ, ਉਹਦੀ ਯਾਦ ਭੁੱਲੇ ਨਾ। ਪੂਰਨ ਮਹਾਂਪੁਰਸ਼ ਸਾਧੂ ਜਨ ਸੰਸਾਰ ਤੇ ਆਉਂਦੇ ਜਾਂਦੇ ਰਹਿੰਦੇ ਨੇ, ਸਾਰੇ ਧਰਮਾਂ ਵਿੱਚ ਹੁੰਦੇ। ਨਾਮ ਜਪਣ ਵਾਲੀਆਂ ਰੂਹਾਂ ਜਿਨ੍ਹਾਂ ਦਾ ਕੰਮ ਹੁੰਦਾ ਨਾਮ ਜਪਣਾ ਤੇ ਜਪਾਉਣਾ, ਔਰ ਉਹਨਾਂ ਰਾਹੀਂ ਸੱਚੇ ਪਾਤਸ਼ਾਹ ਨਾਮ ਦੀ ਦਾਤ ਦਿੰਦੇ ਨੇ। ਜਿੱਥੇ ਮਾਇਆ ਦੇ ਖਜ਼ਾਨੇ ਨੇ, ਮਾਇਆ ਦੇ ਵਾਸਤੇ ਜਿੰਨੀਆਂ ਚੀਜ਼ਾਂ ਨੇ ਉਹਨਾਂ ਨੂੰ ਖਰੀਦਣ ਵਾਸਤੇ ਸਟੋਰ ਨੇ, ਵੱਡੇ ਵੱਡੇ ਦੁਕਾਨਾਂ ਨੇ, ਮਿਲ ਜਾਂਦੀਆਂ ਨੇ। ਪਰ ਵਾਹਿਗੁਰੂ ਦਾ ਨਾਮ ਦੇ ਭੰਡਾਰੇ ਕਿੱਥੇ ਨੇ? ਇਹ ਉਹਨੇ ਆਪਣੇ ਪਿਆਰਿਆਂ ਨੂੰ ਦਿੱਤੇ ਹੁੰਦੇ ਨੇ ਸੱਚੇ ਪਾਤਸ਼ਾਹ। ਇਹ ਸੌਦਾ ਨਾਮ ਦਾ ਸਭ ਗੁਣਾਂ ਦੀ ਪੂੰਜੀ ਇਹ ਰੱਬ ਦੇ ਪਿਆਰਿਆਂ ਕੋਲ ਸੰਤ ਭਗਤਾਂ ਕੋਲ ਹੁੰਦੀ ਆ। ਉਹ ਨਿੱਤ ਅਵਤਾਰ ਮੰਨੇ ਗਏ ਨੇ, ਜੀਵਾਂ ਦੀ ਕਲਿਆਣ ਕਰਨ ਵਾਸਤੇ ਮਹਾਂਪੁਰਸ਼ ਆਉਂਦੇ ਜਾਂਦੇ ਰਹਿੰਦੇ ਨੇ ਸੰਸਾਰ ਭਲਾਓ। ਇਸ ਕਰਕੇ ਮਹਾਰਾਜ ਇਹ ਪਾਵਨ ਸ਼ਬਦ ਵਿੱਚ ਸਮਝਾ ਰਹੇ ਨੇ ਕਿ ਜੋ ਗੁਣਾਂ ਦਾ ਖਜ਼ਾਨਾ ਹੈ, ਦੈਵੀ ਗੁਣਾਂ ਦਾ, ਜਿਨ੍ਹਾਂ ਕਰਕੇ ਭਗਤੀ ਹੁੰਦੀ ਉਹ ਗੁਣ, ਅਤੇ ਨਾਮ ਦਾ ਖਜ਼ਾਨਾ ਇਹ ਭਗਤਾਂ ਦੇ ਹਵਾਲੇ ਕੀਤਾ। ਵਿਸ਼ੇਸ਼ ਕਰਕੇ ਸੱਚੇ ਪਾਤਸ਼ਾਹ ਨੇ ਸੰਤਾਂ ਭਗਤਾਂ ਦੇ ਹਿੱਸੇ ਆਇਆ ਹੈ। ਰਾਮ ਕਲੀ ਮਹੱਲਾ ਪੰਜਵਾਂ

ਇਹ ਨੌ ਤਰ੍ਹਾਂ ਦੇ ਰਤਨ ਨੇ, ਨਵ ਰਤਨ ਜਿਨ੍ਹਾਂ ਨੂੰ ਕਿਹਾ ਹੈ। ਵਾਹਿਗੁਰੂ ਦਾ ਨਾਮ ਰਤਨਾਂ ਤੇ ਹੈ, ਪਰ ਲੇਕਿਨ ਮੌਲਕ ਨੇ ਉਹਨਾਂ ਦਾ ਮੁੱਲ ਪੈ ਜਾਂਦਾ ਹੈ। ਇਹ ਬੇਕੀਮਤਾ ਰਤਨ ਹੈ, ਜਵੇਹਰ ਸਾਰਾ ਰਤਨ, ਜਵੇਹਰ ਨਾਮ ਰਤਨ ਵੀ, ਜਵਾਹਰ ਲਾਲ ਵੀ। ਵਾਹਿਗੁਰੂ ਦਾ ਜੋ ਨਾਮ ਹੈ ਇਹਨਾਂ ਦੀ ਨਿਆਈ, ਸੱਚੇ ਪਾਤਸ਼ਾਹ ਦਾ ਇੱਕ ਤੇ ਪੂਰੇ ਸਤਿਗੁਰਾਂ ਦੇ ਕੋਲ ਆ, ਅਤੇ ਪੂਰੇ ਸਤਿਗੁਰੂ ਜਿਨ੍ਹਾਂ ਭਗਤ ਜਨਾਂ ਨੂੰ ਗੁਰਮੁਖਾਂ ਨੂੰ ਤਰੁੱਠ ਕੇ ਦੇ ਦਿੰਦੇ ਨੇ, ਅਤੇ ਉਹਨਾਂ ਕੋਲ ਭੰਡਾਰੇ ਹੁੰਦੇ ਨੇ, ਜਿੰਨਾ ਮਰਜ਼ੀ ਖਰਚਣ ਖਾਣ ਵਰਤਾਉਣ ਨਹੀਂ ਮੁੱਕਦਾ। ਰਤਨ ਅਮੋਲਕ ਨਾਮ ਹੈ ਪੂਰੇ ਸਤਿਗੁਰ ਪਾਸ, ਅਮੋਲਕ ਜਿਹਦਾ ਮੁੱਲ ਨਹੀਂ ਪੈਂਦਾ। ਦੁਨੀਆਂ ਦੇ ਵਿੱਚ ਰਤਨਾਂ ਦੇ ਮੁੱਲ ਪੈ ਜਾਂਦੇ ਨੇ, ਹੀਰੇ ਜਵਾਹਰਾਤ ਦੇ ਵਪਾਰੀ ਉਹਨਾਂ ਨੂੰ ਨਿਰਖ ਕੇ ਪਰਖ ਕੇ ਉਹਨਾਂ ਦਾ ਮੁੱਲ ਪਾ ਦਿੰਦੇ ਨੇ, ਮੁੱਲ ਲਾ ਦਿੰਦੇ ਨੇ। ਪਰ ਵਾਹਿਗੁਰੂ ਦਾ ਮੋਲਕ ਨਾਮ ਹੈ ਜਿਹਦਾ ਮੁੱਲ ਕੋਈ ਦੇ ਨਹੀਂ ਸਕਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕੋਈ ਕੀਮਤ ਨਹੀਂ ਪਾ ਸਕਿਆ, ਹਰ ਜੀਉ ਆਪ ਮੁੱਲਕ ਹੈ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲਾ ਤਿਸ ਨੋ ਸਿਰ ਸੋਪੀ ਹੈ, ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਾਸਾ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਐਸਾ ਮੋਲਕ ਜਿਹਦਾ ਮੁੱਲ ਨਹੀਂ ਪੈਂਦਾ, ਸੱਚੇ ਪਾਤਸ਼ਾਹ ਸਭ ਗੁਣਾਂ ਦੇ ਵੱਟੇ ਧਾਰਨ ਕੀਤਿਆਂ ਇਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪ੍ਰਸੰਨ ਹੋ ਜਾਣ, ਤਰੁੱਠ ਜਾਣ, ਇਹ ਪ੍ਰਾਪਤ ਹੁੰਦਾ ਹੈ। ਰਤਨ ਜਵੇਹਰਨ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਪੂਰਿਆਂ ਸਤਿਗੁਰਾਂ ਦੇ ਕੋਲ ਆ, ਮਿਲਦਾ ਕਿਹਨੂੰ ਆ। ਸਤਿਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ, ਜਿਹੜੇ ਨਿਸ਼ਕਾਮ ਹੋ ਕੇ ਹਿਰਦੇ ਵਿੱਚੋਂ ਕਾਮਨਾ ਤੋਂ ਰਹਿ ਤੋ ਕੇ ਇੱਛਾ ਨੂੰ ਮਾਰ ਕੇ ਵਾਸ਼ਨਾਵਾਂ ਨੂੰ ਖਤਮ ਕਰਕੇ ਸਤਿਗੁਰੂ ਦੀ ਸੇਵਾ ਵਿੱਚ ਲੱਗ ਪੈਂਦੇ ਨੇ, ਤਨ ਮਨ ਧਨ ਗੁਰੂ ਨੂੰ ਸੌਂਪ ਦਿੰਦੇ ਨੇ, ਸੇਵਾ ਵਿੱਚ ਜੁੱਟ ਜਾਂਦੇ ਨੇ, ਉਹਨਾਂ ਨੂੰ ਮਹਾਰਾਜ ਨਾਮ ਰੂਪੀ ਰਤਨ ਹਿਰਦੇ ਰੂਪੀ ਤਲੀ 'ਤੇ ਕੱਢ ਕੇ ਦੇ ਦਿੰਦੇ ਨੇ, ਉਹਨਾਂ ਦੇ ਅੰਦਰ ਪ੍ਰਗਟ ਕਰ ਦਿੰਦੇ ਨੇ। ਗੁਰੂ ਦਾ ਬਖਸ਼ਿਆ ਬਾਹਰੋਂ ਨਾਮ ਜਪਦੇ ਨੇ, ਫਿਰ ਨਾਮ ਦਾ ਖਜ਼ਾਨਾ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਉਹ ਹੀ ਭਗਤ ਨੇ, ਉਹ ਹੀ ਸੰਤ ਨੇ ਜਿਨ੍ਹਾਂ 'ਤੇ ਸਤਿਗੁਰੂ ਤਰੁੱਠ ਜਾਣ, ਪ੍ਰਸੰਨ ਹੋ ਜਾਣ, ਉਹਨਾਂ ਕੋਲ ਫਿਰ ਇਹ ਖਜ਼ਾਨਾ ਆ ਜਾਂਦਾ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਮਤ ਦੇ ਵਿੱਚ ਹੀ ਹੈ, ਹਿਰਦੇ ਦੇ ਵਿੱਚ ਹੀ ਹੈ, ਆਤਮ ਵਿਛੈਣੀ ਮਤ ਵਿੱਚ ਪਿਆ ਹੈ। ਰਤਨ ਜਵੇਹਰ ਮਾਣਕ, ਵਾਹਿਗੁਰੂ ਦਾ ਮੋਲਕ ਨਾਮ, ਵੈਰਾਗ ਪ੍ਰੇਮ। ਸੋ ਨਾਮ ਦੂਰ ਨਹੀਂ, ਪਰ ਜਿਨ੍ਹਾਂ ਗੁਰੂ ਦੀ ਸਿੱਖਿਆ ਸੁਣੀ ਹੈ ਅਤੇ ਮੰਨੀ ਹੈ, ਕਮਾਇਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਅੰਤਰਾਤਮੇ ਤੀਰਥ ਦੇ ਇਸ਼ਨਾਨ ਹੋ ਜਾਂਦਾ ਉਹਨੂੰ। ਐਸੀ ਬਖਸ਼ਿਸ਼ ਮਹਾਰਾਜ ਕਰ, ਰਤਨ ਜਿਵੇ ਹਰ ਨਾਮ, ਰਤਨਾਂ ਵਰਗਾ ਮੋਲਕ ਜਵੇਹਰ ਸਰੀਖਾ ਜੋ ਵਾਹਿਗੁਰੂ ਦਾ ਨਾਮ ਹੈ, ਮਿਲਦਾ ਉਹਨਾਂ ਗੁਰਸਿੱਖਾਂ ਨੂੰ ਸ਼ਰਧਾ ਰੂਪੀ ਪੂੰਜੀ ਨਾਲ। ਮੈਂ ਸੌਦਾ ਖਰੀਦਿਆ ਜਾਂਦਾ, ਮਾਇਆ ਨਾਲ ਖਰੀਦਿਆ ਜਾਂਦਾ, ਕਿਸੇ ਨੂੰ ਮੁਫਤ ਕੋਈ ਚੀਜ਼ ਨਹੀਂ ਮਿਲਦੀ। ਸਤਿਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ, ਸ਼ਰਧਾ ਨਾਲ ਸਤਿਗੁਰੂ ਦੀ ਸੇਵਾ ਵਿੱਚ ਨਿਸ਼ਕਾਮ ਹੋ ਕੇ ਲੱਗਿਆ ਅਤੇ ਸਤਿਗੁਰੂ ਨਾਮ ਰੂਪੀ ਰਤਨ ਕੱਢ ਕੇ ਪ੍ਰਗਟ ਕਰ ਦਿੰਦੇ ਨੇ, ਉਹ ਗੁਰਮੁਖ ਉਹ ਗੁਰਸਿੱਖ ਨਿਹਾਲ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ।
ਰਤਨ ਜਵੇ ਹਰ ਨਾਮ, ਜੋ ਰਤਨਾ ਵਰਗਾ ਮੋਲਕ, ਜਿਵੇ ਲਾਲ ਵਰਗਾ ਨਾਮ ਹੈ। ਸਤ ਸੰਤੋਖ ਗਿਆਨ, ਸਤ ਸੱਚ ਤੇ ਸੰਤੋਖ, ਸਤ ਸੋਹਣੀ ਵਿਚਾਰ, ਸੰਤੋਖ ਸਬਰ, ਲਾਲਸਾ ਦੁਨੀਆਂ ਦੀ ਮੁੱਕ ਜਾਣੀ, ਲੋਭ ਦਾ ਭਾਵ ਹੋ ਜਾਣਾ, ਗਿਆਨ ਵਾਹਿਗੁਰੂ ਦਾ ਗਿਆਨ, ਆਪਣੇ ਆਤਮ ਸਵਰੂਪ ਦਾ ਗਿਆਨ, ਆਤਮਾ ਦਾ ਆਨੰਦ, ਗੁਰੂ ਦੇ ਸ਼ਬਦ ਦਾ ਗਿਆਨ, ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ, ਫਿਰ ਸਹਿਜ ਸੁਖ, ਆਤਮਕ ਆਨੰਦ ਦਾ ਅੰਦਰ ਦੇ ਟਿਕਾਦ, ਇੱਕ ਰਸ ਰਹਿਣ ਵਾਲਾ ਡੋਲ ਸੁਖ ਜੋ ਹੈ, ਅਚੁੱਤ ਸੁਖ ਹੈ ਡਿੱਗ ਸੁਖ, ਆਤਮਾ ਦੇ ਆਨੰਦ ਦਾ। ਸੁਖ ਸਹਿਜ ਦਇਆ ਕਾ ਪੋਤਾ, ਦਇਆ ਦਾ ਪੋਤਾ ਦਾ ਭਾਵ ਇਹ ਦਾਦੇ ਦਾ ਪੋਤਾ ਜੋ ਹੁੰਦਾ ਇਹਦਾ ਉਹ ਅਰਥ ਨਹੀਂ ਹੈ। ਪੋਤਾ ਤੋਂ ਭਾਵ ਹੈ ਖਜ਼ਾਨਾ। ਇਹਨਾਂ ਸਾਰੇ ਗੁਣਾਂ ਦਾ ਖਜ਼ਾਨਾ ਜਿਹੜਾ ਹੈ ਇਹ ਅੰਤਰੀਬ ਗੁਣ ਨੇ, ਦੈਵੀ ਗੁਣ ਹਨ, ਜਿਹਨਾਂ ਕਰਕੇ ਵਾਹਿਗੁਰੂ ਦਾ ਬ੍ਰਹਮ ਗਿਆਨ ਹੁੰਦਾ ਹੈ। ਹਿਰਦੇ ਵਿੱਚ ਧਾਰਨ ਕਰਨ ਨਾਲ ਸਾਰੇ ਗੁਣ ਸੱਚੇ ਪਾਤਸ਼ਾਹ ਦੇ ਵਿੱਚ ਨੇ। ਦਇਆ ਦਾ ਘਰ ਹੈ, ਦਿਆਲੂ ਕਿਰਪਾਲੂ ਹੈ, ਦਇਆ ਬਹੁਤ ਵੱਡਾ ਗੁਣ ਹੈ। ਖਾਲਸੇ ਦੀ ਸਾਜਨਾ ਕੀਤੀ ਪਹਿਲਾਂ ਦਇਆ ਹੀ ਆਈ ਹੈ, ਲਾਹੌਰ ਤੋਂ ਦਇਆ ਰਾਮ ਜੀ ਸੀਸ ਦਿੱਤਾ ਹੈ। ਸ਼ੁਰੂਆਤ ਨਹੀਂ ਰੱਖੀ ਹੈ ਖਾਲਸੇ ਦੀ ਦਇਆ ਤੋਂ ਰੱਖੀ, ਪਹਿਲਾ ਸੀਸ ਦਇਆ ਰਾਮ ਨੇ ਦਿੱਤਾ ਹੈ, ਪਿਆਰੇ ਦਇਆ ਸਿੰਘ ਜੀ ਬਣੇ ਨੇ। ਦਇਆ ਆਦਿਕ ਜੀਵਾਂ ਦੇ ਉੱਪਰ ਕਰਨੀ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਸਾਰੇ ਗੁਣ। ਇਹ ਗੁਣਾਂ ਦਾ ਜੋ ਪੋਤਾ ਖਜ਼ਾਨਾ ਹੈ, ਹਰ ਭਗਤਾ ਹਵਾਲਾ ਹੋਤਾ, ਇਹ ਦੈਵੀ ਗੁਣਾਂ ਦਾ ਖਜ਼ਾਨਾ ਹਰੀ ਸੱਚੇ ਪਾਤਸ਼ਾਹ ਜੀ, ਹਰ ਭਗਤਾ ਹਵਾਲਾ ਹੋਤਾ, ਹਰੀ ਦੇ ਭਗਤਾਂ ਦੇ ਹਵਾਲੇ ਹੁੰਦਾ ਹੈ, ਇਹ ਉਹਨਾਂ ਦੇ ਹਵਾਲੇ ਕੀਤਾ ਸੱਚੇ ਪਾਤਸ਼ਾਹ ਨੇ, ਵਿਸ਼ੇਸ਼ ਕਰਕੇ ਬਖਸ਼ਿਸ਼ ਕਰਕੇ ਉਹਨਾਂ ਦੇ ਅੰਡਰ ਕੀਤਾ ਹੈ। ਇਹ ਖਜ਼ਾਨਾ ਜਿਹੜਾ ਹੈ, ਸੋ ਭਗਤ ਖਾਂਦੇ ਨੇ, ਖਰਚਦੇ ਨੇ, ਨਿਫੁੱਟਦਾ ਨਹੀਂ ਹੈ, ਐਸਾ ਇਹ ਖਜ਼ਾਨਾ ਹੈ ਭਗਤਾਂ ਦੇ ਕੋਲ। ਕਿੰਨੇ ਭਗਤ ਨੇ? 15 ਭਗਤ ਜਿਹੜੇ ਅਵਤਾਰ ਰੂਪ ਸਨ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਫਰੀਦ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ ਅਤੇ ਆਦਿ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ, ਕਿੰਨਾ ਨਾਮ ਜਪਿਆ, ਕਿੰਨਾ ਗਿਆਨ ਸੀ, ਕਿੰਨਾ ਸਹਿਜ ਸੀ, ਬਾਣੀ ਉਚਾਰ ਕੇ ਅਤੇ ਉਪਦੇਸ਼ ਦਿੱਤਾ ਲੋਕਾਂ ਨੂੰ। ਹੈ ਕਿਹਾ ਰਾਮ ਨਾਮ ਲੁੱਟ ਲਓ ਜਿੰਨਾ ਲੁੱਟੀ, ਜਪੀਦਾ ਜਪ ਲਓ, ਆਪ ਜਪਿਆ ਅਤੇ ਦੂਜਿਆਂ ਨੂੰ ਜਪਾਇਆ, ਪ੍ਰੇਰਨਾ ਦਿੱਤੀ ਹੈ ਸਤਸੰਗਤ ਦੀ। ਬਹੁਤਾ ਸਮਾਂ ਨਹੀਂ ਤਾਂ ਥੋੜ੍ਹਾ ਕਰੋ ਉਹਨਾਂ ਦੇ ਹਵਾਲੇ, ਹਰ ਵੇਲੇ ਰਾਮ ਰਾਮ ਜਪਣਾ, ਹਰ ਵੇਲੇ ਨਾਮ ਜਪਣਾ, ਇਹੀ ਕੰਮ ਸੀ ਭਗਤਾਂ ਦਾ। ਕਾਰ ਕਰਦਿਆਂ ਵੀ ਵਾਹਿਗੁਰੂ ਦਾ ਨਾਮ ਨਹੀਂ ਛੱਡਿਆ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦਿ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਭਗਤਾਂ ਦੇ ਨਾਲ ਜਿਹੜੀ ਸੰਗਤ ਕਰਨੀ ਹੈ ਲਾਭ ਹੀ ਲਾਭ ਹੈ, ਪੁੰਨੀ ਪੁੰਨ ਆ। ਗੁਰਸਿੱਖਾਂ ਦੀ, ਗੁਰਮੁਖਾਂ ਦੀ, ਸੰਤਾਂ ਭਗਤਾਂ ਦੀ ਸੰਗਤ ਕਰਨੀ ਲਾਭ ਹੀ ਲਾਭ, ਪੁੰਨਾਂ ਵਿੱਚ ਵਾਧਾ ਦਾ ਘਾਟਾ ਕੋਈ ਨਹੀਂ ਪੈਂਦਾ। ਏਕ ਘੜੀ ਆਦੀ ਘੜੀ, ਇੱਕ ਘੜੀ ਟਾਈਮ ਘੱਟ, 24 ਮਿੰਟ, ਅੱਧੀ 12 ਮਿੰਟ, ਇੰਨਾ ਵੀ ਨਹੀਂ ਤੇ ਆਦੀ ਹੂੰ ਤੇ ਆਦਿ, ਅੱਧੀ ਵਿੱਚੋਂ ਅੱਧੀ ਤਾਂ 6 ਮਿੰਟ ਹੀ ਰਹਿ ਗਏ। ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਜਿਹੜੀ ਵਿਚਾਰ ਕਰਨੀ, ਭਗਤਾਂ ਦੇ ਕੋਲ ਖੜੋਣਾ ਹੈ,
ਉਹਨਾਂ ਦੇ ਦਰਸ਼ਨ ਕਰਨੇ ਨੇ। ਇੱਕ ਮਿੰਟ 'ਚ ਕੋਈ ਬਚਨ ਇਹੋ ਜਿਹਾ ਦੱਸ ਦਿੱਤਾ ਸਾਰੀ ਜ਼ਿੰਦਗੀ ਸੁੱਖ ਦੇਵੇਗਾ। ਕਮਾਇਆ ਜੋ ਕਰ ਲਈ ਸੰਗਤ ਲਾਭ ਹੀ ਲਾਭ ਹੈ, ਕਿਉਂਕਿ ਆਪਣਾ ਮਤਲਬ ਨਹੀਂ ਹੁੰਦਾ, ਰੱਬ ਦੇ ਪਿਆਰਿਆਂ ਕੋਲ ਪਰਪਕਾਰ ਹੁੰਦਾ। ਪਰਯੋਜਨ ਸਿੱਧ ਕਰਦੇ ਨੇ, ਪਰਪਕਾਰ ਕਰਕੇ ਹੀ ਉਹਨਾਂ ਦਾ ਮਨ ਖਿੜਦਾ ਹੈ। ਆਪਣਾ ਮਤਲਬ ਨਹੀਂ ਹੁੰਦਾ ਹੈ ਦੁਨੀਆਂ ਦੇ ਲੋਕਾਂ ਵਾਂ। ਹਰ ਭਗਤਾਂ ਵੱਲ ਜੋ ਕੀਨੇ ਸੋ ਲਾਭ, ਲਾਭ ਹੀ ਲਾਭ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਕਿਹਾ ਸੀ। ਭਗਤ ਜੀ, ਬੜੇ ਸੰਤ ਲੋਕ ਨੇ ਦੁਨੀਆਂ ਵਿੱਚ, ਹਿੰਦੁਸਤਾਨ ਵਿੱਚ। ਤੁਸੀਂ ਵੀ ਕੋਈ ਸਿਮਰਨੀ ਲੈ ਲਓ, ਤੁਹਾਨੂੰ ਸਿਮਰਨੀ ਬਣਾ ਦਿੰਦੇ ਮਾਲਾ ਕੋਈ, ਇਹਨਾਂ ਨਾਮ ਜਪਦੇ ਹੋ, ਹੱਥ ਵਿੱਚ ਫੜ ਲਿਆ ਕਰੋ, ਤੁਸੀਂ ਵੀ ਇੱਕ ਅੱਧੀ ਗਲ 'ਚ ਪਾ ਲਓ। ਆਪ ਜੀ ਨੇ ਕਿਹਾ ਨਹੀਂ, ਕੇਵਲ ਵਿਖਾਵੇ ਨਾਲ ਸੰਤ ਨਹੀਂ ਬਣਦਾ, ਬਾਹਰੋਂ ਵਿਖਾਵੇ ਨਾਲ। ਆਪ ਜੀ ਨੇ ਕਿਹਾ ਸੀ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਐਸੇ ਸੰਤ ਨਾ ਮੋਕਾ ਭਾਵੈ, ਡਾਲਾ ਸਿਉ ਪੇਡਾ ਗਟਕਾਵੈ। ਇਹੋ ਜਿਹੇ ਸੰਤ ਨੇ ਮੈਨੂੰ ਚੰਗੇ ਲੱਗਦੇ, ਜਿਹੜੇ ਦਿਖਾਵਾ ਕਰਦੇ ਨੇ, ਪਰ ਪੰਜ ਸੱਤ ਮਾਲਾ ਗਲ 'ਚ ਪਾ ਲਈ, ਇੱਕ ਹੱਥ 'ਚ ਫੜ ਲਈ, ਮਨ ਕਿਤੇ ਹੋਰ ਫਿਰਦਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾ ਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ। ਕਿਹਾ ਸੀ ਸਾਡੀ ਸਿਮਰਨੀ ਕੀ ਹੈ, ਰਸਨਾ ਦੇ ਉੱਪਰ ਜੋ ਰਾਮ ਹੈ, ਸੱਚੇ ਜੋ ਰਸਨਾ ਦੇ ਹਰ ਵੇਲੇ ਰਾਮ ਆ, ਵਾਹਿਗੁਰੂ ਦਾ ਨਾਮ ਹੈ, ਰਸਨਾ ਨੂੰ ਮਾਲਾ ਬਣਾਇਆ ਹੈ, ਇਹੀ ਸਿਮਰਨੀ ਹੈ। ਆਦਿ ਕਾਲ ਤੋਂ, ਜੁਗਾਂ ਤੋਂ ਜੋ ਸਾਰੇ ਭਗਤਾਂ ਨੇ ਨਾਮ ਜਪਿਆ, ਜ਼ੁਬਾਨ ਨੂੰ ਸਿਮਰਨੀ ਬਣਾ ਕੇ, ਜ਼ੁਬਾਨ ਨੂੰ ਮਾਲਾ ਬਣਾ ਕੇ ਅਰਾਧਿਆ, ਉਹਨੂੰ ਜਾਪ ਕੀਤਾ ਸੱਚੇ ਪਾਤਸ਼ਾਹ ਦਾ, ਅਤੇ ਐਸੇ ਜਾਪ ਨਾਲ ਮਨ ਟਿਕ ਜਾਂਦਾ, ਮਨ ਹਿਰਦਾ ਵਿਸਰਾਮ ਵਿੱਚ ਆ ਜਾਂਦਾ, ਭਟਕਦਾ ਹੋਇਆ ਮਨ, ਚੰਚਲ ਮਨ, ਇਹੀ ਸਿਮਰਨੀ ਆ ਸਾਡੀ। ਹਰ ਭਗਤਾ ਹਵਾਲਾ ਹੋਤਾ, ਇਹ ਗੁਣਾਂ ਦਾ ਭੰਡਾਰਾ ਵਾਹਿਗੁਰੂ ਦੇ ਨਾਮ ਦਾ, ਹੀਰੇ ਜਵਾਹਰਾਤਾਂ ਦਾ ਖਜ਼ਾਨਾ ਜਿਹੜਾ ਅਮੋਲਕ ਹੈ, ਦੈਵੀ ਗੁਣਾਂ ਦਾ ਹਰੀ ਨੇ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਵਾ। ਉਹਨਾਂ ਦੀ ਸੰਗਤ ਵਿੱਚੋਂ ਹੀ, ਉਹਨਾਂ ਦੀ ਸਤਸੰਗਤ ਰੂਪੀ ਹੱਟੀ ਤੋਂ ਹੀ ਇਹ ਪ੍ਰਾਪਤ ਹੋਵੇਗਾ, ਹੋਰ ਕਿਤੋਂ ਨਹੀਂ। ਇਸ ਕਰਕੇ ਹਰ ਭਗਤਾਂ ਹਵਾਲਾ ਹੋਤਾ, ਇਹ ਉਹਨਾਂ ਦੇ ਕੋਲ ਹੀ ਹੁੰਦਾ, ਤਾਂ ਹੀ ਕਿਹਾ ਸੀ ਸਾਧੂ ਦਾ ਸੰਗ ਨਾਮ ਦਾ ਰੰਗ, ਨਿਸ਼ਚਾ ਭੰਗ। ਨਿਸ਼ਾਨੀ ਕੀ ਹੈ ਸੰਤ ਦੀ, ਸੰਤ ਦੀ ਭਗਤ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਦੇ ਤੇ ਦਰਸ਼ਨ ਕੀਤਿਆਂ ਵਾਹਿਗੁਰੂ ਯਾਦ ਆਉਂਦਾ ਹੈ, ਨਾਮ ਮੂੰਹ ਚੋਂ ਨਿਕਲਦਾ ਹੈ, ਰੱਬ ਦੀ ਯਾਦ ਆਉਂਦੀ ਹੈ, ਦਰਸ਼ਨ ਕੀ। ਸੋ ਕਿਹਾ ਸੀ ਮੈਂ ਆਵੈ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿੱਠਿਆਂ। ਇੰਨਾ ਸੋਹਣਾ ਜੀਵਨ ਹੁੰਦਾ ਹੈ, ਇੰਨੀ ਵੈਵਰੇਜ ਸਤਸੰਗਤ ਦੀ। ਆਵੈ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿੱਠਿਆਂ। ਉਹਨਾਂ ਨੂੰ ਵੇਖਣ ਨਾਲ ਹੀ, ਦੀਦਾਰੇ ਕਰਨ ਨਾਲ, ਮਨ ਕੀ ਕੱਟੀ ਹੈ ਮੈਲ ਸਾਧ ਸੰਗ ਬੁੱਠੇ ਆ, ਤੇ ਸਾਧ ਸੰਗਤ ਵਿੱਚ ਵਸਣ ਨਾਲ ਮਨ ਦੀ ਔਗੁਣਾਂ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲੈ ਜਾਂਦੀ, ਧੁੱਪ ਜਾਂਦੀ ਹੈ। ਨਾਮ ਦਾ ਰੰਗ ਚਾੜ ਦਿੰਦੇ ਨੇ, ਔਗੁਣਾਂ ਦੀ ਮੈਲ ਲਾ ਕੇ ਸਾਫ਼ ਕਰ ਦਿੰਦੇ, ਧੋ ਦਿੰਦੇ ਨੇ, ਨਿਖਾਰ ਆ ਜਾਂਦਾ ਜੀਵਨ ਵਿੱਚ। ਸਾਧੂ ਸੰਗਤ ਕਰਨ ਵਾਲਾ, ਸਾਧ ਸੰਗਤ ਕਰਨ ਵਾਲਿਆਂ ਦੇ ਜੀਵਨ ਵਿੱਚ ਦੈਵੀ ਗੁਣ ਪੈਦਾ ਹੋ ਜਾਂਦੇ ਨੇ ਮਨ ਵਿੱਚ। ਐਸੇ ਨੇ ਰੱਬ ਦੇ ਪਿਆਰੇ, ਇਹ ਨਿਸ਼ਾਨੀ ਹੈ। ਕਿਹਾ ਸੀ ਸਾਧੂ ਦਾ ਸੰਗ ਨਾਮ ਦਾ ਰੰਗ, ਨਿਸ਼ਚਾ ਭੰਗ। ਸਾਧੂ ਦਾ ਸੰਗ ਮਿਲ ਜੇ ਫਿਰ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਜੋ ਉਹਨਾਂ ਕੋਲ ਆ ਉਹ ਹੀ ਮਿਲਣਾ ਵਾ। ਉਹਨਾਂ ਕੋਲ ਆ ਨਾਮ, ਭੰਗ ਨਿਸ਼ਚਾ ਹੋ ਜਾਂਦਾ, ਟੁੱਟ ਵਾਹਿਗੁਰੂ ਦੇ। ਨਾਸਤਕ ਵੱਡੇ ਵੱਡੇ ਹੁੰਦੇ, ਆਸਤਕ ਬਣ ਜਾਂਦੇ ਨੇ,
ਟੁੱਟੀਆਂ ਰੂਹਾਂ ਨੂੰ ਜੋੜ ਦਿੰਦੇ ਨੇ। ਆਪਦੇ ਕੋਲ ਉਹਨਾਂ ਦੇ ਖਜ਼ਾਨਾ ਹੁੰਦਾ ਹੈ। ਹਾਂ, ਬਹੁਤੇ ਨਹੀਂ ਹੁੰਦੇ, ਹੁੰਦੇ ਥੋੜੇ ਨੇ ਭਗਤ ਜਨ, ਪੂਰਨ ਮਹਾਂਪੁਰਖ, ਬ੍ਰਹਮ ਗਿਆਨੀ, ਸੰਤ ਭਗਤ, ਪੜ੍ਹਦੇ ਸਾਰੇ ਨੇ, ਸਾਰੇ ਸਾਇੰਸਦਾਨ ਨਹੀਂ ਹੁੰਦੇ, ਸਾਰੇ ਦੁਨੀਆਂ ਵਿੱਚ ਡਾਕਟਰ ਨਹੀਂ ਹੁੰਦੇ। ਇਸ ਕਰਕੇ ਸੰਤ ਭਗਤ ਵੀ ਵਿਰਲੇ ਵਿਰਲੇ ਹੁੰਦੇ, ਪੂਰਨ ਪੁਰਖ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਨਮ ਮਰਨ ਦੋਹੋ ਮੈਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਜੀ ਦਾਨ ਦਿੰਦੇ ਨੇ, ਟੁੱਟੇ ਹੋਏ ਮਨਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦਿੰਦੇ ਨੇ, ਜੀਵਾਂ ਦੇ ਭਗਤੀ ਦੇ ਵਿੱਚ ਲਾ ਕੇ ਵਾਹਿਗੁਰੂ ਦਾ ਗਿਆਨ ਕਰਾ ਦਿੰਦੇ ਨੇ, ਜੋ ਉਹਨਾਂ ਕੋਲ ਹੁੰਦਾ ਉਹ ਵੰਡਦੇ ਨੇ। ਇਹੀ ਨਿਸ਼ਾਨੀ ਸੰਤਾਂ ਭਗਤਾਂ ਦੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੂੰ ਹਰੇਕ ਸਵਾਸ ਨਾਲ ਸਾਹ ਆਉਂਦੇ ਜਾਂਦੇ, ਸਾਹ ਵਗਦੇ ਹੋਏ ਚਿੰਤਨ ਕਰਦੇ ਨੇ, ਹਰ ਇੱਕ ਸਾਹ ਨਾਲ ਸੱਚੇ ਪਾਤਸ਼ਾਹ ਦੇ ਨਾਮ ਦਾ ਉਚਾਰਨ ਅੰਦਰ ਇੱਕ ਰਸ ਚੱਲੀ ਜਾਂਦਾ, ਚਿੰਤਨ ਹੁੰਦਾ ਹੈ। ਉਹੀ ਹੈ ਸੰਤ ਪੂਰਨ, ਉਹੀ ਧੰਤਾ ਯੋਗ ਨੇ, ਉਹੀ ਪੂਰਨ ਨੇ, ਉਹੀ ਸੰਤ ਨੇ। ਇਹ ਆਪ ਜੀ ਨੇ ਦੱਸੀ ਸੀ ਸੰਤ ਦੀ ਪਰਿਭਾਸ਼ਾ, ਡੈਫੀਨੇਸ਼ਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ, ਜਿਨ੍ਹਾਂ ਨੂੰ ਸਾਸ ਗਿਰਾਸ ਹਰੇਕ ਸਵਾਸ ਨਾਲ ਨਹੀਂ ਭੁੱਲਦਾ ਸੱਚੇ ਪਾਤਸ਼ਾਹ ਠੀਕ, ਉਹਨਾਂ ਨੂੰ ਪੂਰੇ ਹਰੀ ਦੇ ਜਨ ਪਿਆਰੇ, ਰੱਬ ਦੇ ਪਿਆਰੇ ਸਮਝ ਲਓ ਗੁਰਸਿੱਖੋ। ਪਖੰਡ ਦੇ ਮਗਰ ਲੱਗਣ ਦੀ ਲੋੜ ਨਹੀਂ। ਵੇਖੋ ਭਗਤੀ ਕਿੰਨੀ ਕਰਦਾ, ਭਗਤੀ ਹੈ ਕਿੰਨਾ ਟਿਕਿਆ ਹੋਇਆ। ਐਸੇ ਗੁਣ, ਦੈਵੀ ਗੁਣ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਸੱਚੇ ਪਾਤਸ਼ਾਹ ਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬੰਬਰ ਨੇ, ਅੰਮ੍ਰਿਤ ਵੇਲਾ ਵੱਤਾ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟਾ ਨਾ ਹੀ। ਅੰਮ੍ਰਿਤ ਵੇਲੇ ਵੱਤਰ ਸਮਾਂ ਆਉਂਦਾ ਜਿਹੜਾ, ਉਸ ਵੇਲੇ ਦਾ ਬੀਜਿਆ ਨਾ ਭਗਤ ਖਾਂਦੇ ਨੇ, ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਉਹ ਨਿਖੁੱਟਦਾ ਨਹੀਂ ਹੈ ਖਜ਼ਾਨਾ। ਹਰ ਭਗਤਾ ਹਵਾਲਾ ਹੋਤਾ, ਸੋ ਐਸੇ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਓ ਬਣੇ ਆਈ, ਪੂਰਬ ਲਿਖਿਆ ਪਾਈ ਮਨ ਤੇਰਾ ਪਾਈਰਾ, ਸੰਤਨ ਸਿਓ ਮੇਰੀ ਦੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਹ ਕਉ ਪੂੰਜੀ ਸਭ ਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲਿਖ, ਮਹਾਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ ਕਹੋ ਨਾਨਕ, ਹਰ ਸਿਓ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਆਪ ਜੀ ਨੇ ਮਹਾਂਪੁਰਖਾਂ ਦੀ ਵਡਿਆਈ ਦੇ ਵਿੱਚ ਆਪਣੀ ਸਾਂਝ ਲੇਵਾ ਦੇਵੀ, ਰੱਬ ਦੇ ਪਿਆਰਿਆਂ ਨਾਲ ਜਿਨ੍ਹਾਂ ਪਿਆਰ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ, ਕਿੱਡੇ ਕਿੱਡੇ ਭਾਈ ਕਲਿਆਣੇ ਵਰਗੇ ਹੋਰ ਗੁਰਸਿੱਖ ਸਨ, ਆਪ ਜੀ ਦੇ ਪਿਆਰੇ, ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਸੀ, ਆਪ ਜੀ ਨੇ ਦਿੱਤਾ ਸੀ, ਉਹਨਾਂ ਨਾਲ ਹੀ ਲੇਵਾ ਦੇਵੀ ਹੈ ਕਹਿੰਦੇ ਸਾਡੀ। ਮਹਾਨੰਦ ਭਇਆ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦ ਕਹੋ ਨਾਨਕ, ਹਰ ਸਿਓ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਉਹ ਹੈ ਜਿਨ੍ਹਾਂ ਦਾ ਹਰੀ ਦੇ ਨਾਲ ਮਨ ਮੰਨਿਆ, ਪਤੀਜ ਗਿਆ, ਬਿਸਮਾਦ ਰੰਗ ਵਿੱਚ ਰੰਗੇ ਗਏ ਨੇ, ਅਸਚਰਜ ਰੰਗ ਚੜ ਗਿਆ ਜਿਨ੍ਹਾਂ ਨੂੰ। ਹਰ ਭਗਤ ਹਵਾਲਾ ਹੋਤਾ, ਵਿਸ਼ੇਸ਼ ਕਰਕੇ ਖਜ਼ਾਨੇ ਸੱਚੇ ਪਾਤਸ਼ਾਹ ਆਪਣੇ ਦਰ ਤੋਂ ਉਹਨਾਂ ਨੂੰ ਜਸ ਦਾ ਸਿਰਪਾਓ ਦੇ ਕੇ ਨਿਵਾਜਦੇ ਨੇ। ਇਹ ਖਜ਼ਾਨਾ ਹਰੀ ਵਾਹਿਗੁਰੂ ਦੇ ਨਾਮ ਦਾ ਭਗਤਾਂ ਦੇ ਹਵਾਲੇ ਕੀਤਾ ਹੈ। ਮੇਰੇ ਰਾਮ ਕੋ ਭੰਡਾਰ, ਮੇਰੇ ਰਾਮ ਦੇ ਨਾਮ ਦਾ ਭੰਡਾਰਾ ਹੈ ਜੋ ਖਜ਼ਾਨਾ ਹੈ।
ਖਾਤ ਖਰਚ ਕਛ ਤੋਟ ਨਾ ਅਵੰਤ ਨਹੀਂ ਹਰ ਪਾਰਾ ਵਾ ਰਹਾਉ। ਏਡਾ ਵੱਡਾ ਖਜ਼ਾਨਾ ਉਹ ਨਾਮ ਦਾ ਭਗਤੀ ਦਾ ਖਾਤ ਆਪ ਖਾਂਦਿਆਂ ਹੋਇਆ ਭਾਵ ਜਪਦਿਆਂ ਹੋਇਆ ਖਰਚ ਤੋਂ ਦੂਜਿਆਂ ਨੂੰ ਜਿਹੜਾ ਵੰਡਣਾ ਹੈ ਜਪਾਉਣਾ ਹੈ। ਕਛ ਤੋਟ ਨਾ ਆਵੇ, ਥੋੜੀ ਜਿੰਨੀ ਵੀ ਕੋਈ ਤੋਟ ਨਹੀਂ ਆਉਂਦੀ, ਮੁੱਕਦਾ ਨਹੀਂ ਹੈ, ਅੰਤ ਨਹੀਂ ਹਰ ਪਾਰਾ ਵਾਰ, ਕਿਉਂਕਿ ਹਰੀ ਵਾਹਿਗੁਰੂ ਦੇ ਨਾਮ ਦਾ ਕੋਈ ਅੰਤ ਹੀ ਨਹੀਂ, ਪਾਰਾ ਵਾਰ ਹੀ ਨਹੀਂ ਹੈ। ਸਾਰੇ ਨਾਮ ਦੀ ਧੁਨੀ ਬ੍ਰਹਿਮੰਡ ਵਿੱਚ ਸਮਾਈ ਹੋਈ ਹੈ, ਨਾਮ ਦੀ ਧੁਨੀ ਸਾਰੇ ਸਮਾਈ ਹੋਈ ਹੈ। ਉਹ ਅਹੰਕਾਰ ਦੀ ਧੁਨੀ, ਵਾਹਿਗੁਰੂ ਦੇ ਨਾਮ ਦੀ ਧੁਨੀ ਮੁੱਕ ਹੈ, ਅੰਤ ਨਹੀਂ ਹਰ ਪਾਰਾ ਵਾਰ, ਉਹਦਾ ਕੋਈ ਅੰਤ ਨਹੀਂ ਹੈ, ਪਾਰਾ ਵਾਰ ਨਹੀਂ ਹੈ। ਸੱਚੇ ਭਗਤ ਖਾਂਦੇ ਨੇ, ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਅਮੁੱਖ ਖਜ਼ਾਨਾ ਉਹਨਾਂ ਨੂੰ ਐਸਾ ਹੈ। ਸੱਚੇ ਪਾਤਸ਼ਾਹ ਦਾ ਖਜ਼ਾਨਾ ਇਹ ਗੁਰੂ ਰਾਮਦਾਸ ਮਹਾਰਾਜ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ, ਜੋ ਸਾਸ ਗਿਰਾ ਸਤਿਆਇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਹਰ ਵੇ। ਔਰ ਜਿਹੜੇ ਆਪ ਜਪਦੇ ਤੇ ਜਪਾਉਂਦੇ ਨੇ, ਵੰਡਦੇ ਨੇ, ਅਸੀਂ ਉਹਨਾਂ ਦੀ ਧੂੜ ਮੰਗ, ਖਜ਼ਾਨਾ ਗੁਰੂ ਨੇ ਦੇ ਦਿੱਤਾ ਹੈ, ਬਖਸ਼ਿਸ਼ ਕਰ ਦਿੱਤੀ ਹੈ। ਸੱਚੇ ਪਾਤਸ਼ਾਹ ਰਹਾਓ, ਬਖਸ਼ਿਸ਼ ਕਰ ਰਹੇ ਨੇ ਨਾਮ ਦਾ, ਨਾਮ ਦੇ ਖਜ਼ਾਨੇ ਤੇ ਮਿਲਦੇ ਨੇ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ, ਉਹਨਾਂ ਦਾ ਰੋਮ ਰੋਮ ਤੇ ਆਉਂਦਾ ਵਾਹਿਗੁਰੂ ਦਾ ਨਾਮ ਗੁਰਮੁਖਾਂ ਦਾ, ਜਿਨ੍ਹਾਂ ਨੂੰ ਇਹ ਖਜ਼ਾਨਾ ਮਹਾਰਾਜ ਦੇ ਦਿੰਦੇ ਨੇ। ਸੋ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,

ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਚਨ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਆ ਤਿਤ ਕਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ

ਵਾਹਿਗੁਰੂ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮੰਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ

0: ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋਹਰਿਆ ਭਾਈ ਕਰਮ ਲਖਨ ਤੇ ਪਾਈਐ ਇਹੋ ਰੁੱਤ ਸੁਹਾਈ ਵਣ ਤ੍ਰਿਤ੍ਰ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ।
1: ब्रह्म ज्ञानी सत जीवै नहीं मरता।